ਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ

ਤੇ ਅੰਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ

ਸਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ।

ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ,

ਕਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ।

ਜਾਨ ਕਹਤਾ ਜੇ ਆਹਿ ਤੁਹੇ ਤਬ ਸਰਨੀ ਪਰੇ ਤਿਨਕੇ ਦੁਹਚ ਦੁਹ ਦੁਹ ਵਾਇ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਨਾਮ ਮੇਰਾ ਯਾਦ ਹਰੁ ਵਾਜੇ ਪੰਚ ਸ਼ਬਦ ਤਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ।

ਧਾਰੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸਹਾਈ ਦਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ

ਬੜੀ ਸੋਹਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਰੀਆਂ ਤਿਲ ਫੁਲ ਪੇ ਢਾਹਵਾਂ ਪ੍ਰਵਾਨ ਕਰਨੀਆਂ। ਦਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ।

ਦੇ ਦਰਕਰ ਦੇ ਮਹਾਨ ਸੂਰਬੀਰ ਯੋਧੇ ਭਾਈ ਦਿਲਾਵਰ ਸਿੰਘ ਬੱਬਰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਆਪਣੇ ਖਾਲਸਾ ਪੰਥ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਜੇਲ੍ਹਾਂ ਵਿੱਚ ਬੰਦ ਸਿੰਘ ਸਿੰਘਾਂ ਦੀ ਰਿਹਾਈ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬ੍ਰਹਮਜੋਤ ਸਿੰਘ ਧਾਮੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਕਰਤਾਰ ਸਿੰਘ ਤੇ ਮਨਜੀਤ ਕੌਰ ਵੱਲੋਂ ਆਪਣੇ ਬੇਟੇ ਸੁੰਦਰਜੀਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੇ ਪਾਕ ਸਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਵਾਹਿਗੁਰੂ ਜੀ ਕੀ ਫਤਿਹ।

ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾ ਹੁਣ ਸ਼ਾਮਾਂ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ। ਸ਼ਾਮਾਂ ਦੇ ਦੀਵਾਨ ਮਹਾਨ ਸੂਰਬੀਰ ਯੋਧੇ ਭਾਈ ਦਿਲਾਵਰ ਸਿੰਘ ਜੀ ਬੱਬਰ, ਜਿਨ੍ਹਾਂ ਨੇ ਆਣ ਸ਼ਾਨ ਨੂੰ ਕਾਇਮ ਰੱਖਦਾ ਹੋਇਆ ਸ਼ਹੀਦੀ ਪ੍ਰਾਪਤ ਕੀਤੀ, ਸੋ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਅੱਜ, ਕੋਟ ਕੋਟ ਪ੍ਰਣਾਮ ਹੈ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਗੁਰੂ ਘਰ ਵਿਖੇ ਪਹਿਲੇ ਪ੍ਰਕਾਸ਼ ਦਿਹਾੜੇ ਮਨਾਏ ਜਾਣੇ ਹਨ। ਕੱਲ੍ਹ ਤੋਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ ਸ਼ਾਮ ਨੂੰ ਹੋਣਗੀਆਂ। ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣੇ ਹਨ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕਦੀ ਖਿਮਾ ਸੁਆਹ ਨੂੰ ਆਪ ਜੀ ਨੇ ਸਤਿਕਾਰਯੋਗ ਯਾਨੀ ਸੁਰਿੰਦਰ ਸਿੰਘ ਜੀ ਲਿਆਣੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੌਰਾਨ ਹਾਲ ਕਰਨਗੇ। ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਸੋ ਆਪ ਸੰਗਤਾਂ ਦੀ ਸਵੇਰੇ ਸ਼ਾਮ ਕਥਾ ਦੁਆਰਾ ਸੇਵਾ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੁਕੱਦਸ ਗੋਦ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਮਹਾਨ ਬਖਸ਼ਿਸ਼ ਹੈ ਸਤਿਗੁਰੂ ਜੀ ਦੀ। ਆਪ ਗੁਰੂ ਪਿਆਰ ਵਾਲਿਆਂ ਨੇ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਜਦੋਂ ਗੁਰਬਾਣੀ ਦੇ ਕੀਰਤਨ ਵਿੱਚ ਪੜ੍ਹ ਕੇ ਗਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਅਤੇ ਗਗਨ ਦਮਾਮਾ ਬਾਜਿਓ, ਸੂਰਾ ਸੋ ਪਹਿਚਾਨੀਐ, ਅਤੇ ਸੰਗਤ ਜੀ ਤੁਸੀਂ ਸਮਝ ਗਏ ਹੋਗੇ ਵੀ ਭਾਈ ਸਾਹਿਬ ਨੇ ਅੱਜ ਇਹ ਸ਼ਬਦ ਉਚੇਚੇ ਤੌਰ 'ਤੇ ਕਿਉਂ ਪੜ੍ਹੇ ਨੇ। ਕਿਉਂਕਿ ਅੱਜ ਪੰਥ ਦਾ ਕੁਤਬੀ ਸਿਤਾਰਾ ਅਮਰ ਸ਼ਹੀਦ ਸਾਡੇ ਬਹੁਤ ਹੀ ਸਨਮਾਨਯੋਗ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਬੱਬਰ, ਉਹਨਾਂ ਦਾ ਸਾਧ ਸੰਗਤ ਜੀ ਸ਼ਹੀਦੀ ਦਿਹਾੜਾ ਹੈ। ਇਸੇ ਸੰਦਰਭ ਵਿੱਚ ਦਾਸ ਨੇ ਚੰਦ ਮਿੰਟ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਨੇ। ਇਸ ਤੋਂ ਪਹਿਲਾਂ ਮੈਂ ਬੇਨਤੀਆਂ ਸ਼ੁਰੂ ਕਰਾਂ। ਆਓ ਸਰਵ ਪ੍ਰਥਮ ਗੁਰੂ ਮਰਿਆਦਾ ਬਖਸ਼ਿਸ਼ ਕੀਤੀ ਹੋਈ ਫਤਿਹ ਆਪ ਜੀ ਦੇ ਨਾਲ ਸਾਂਝੀ ਕਰ ਲਵਾਂ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਇਹ ਜਿਹੜਾ ਦੁਨੀ ਸੁਹਾਵਾ ਬਾਗ ਹੈ ਨਾ, ਸਾਰਿਆਂ ਦਾ ਦਿਲ ਕਰਦਾ ਵੀ ਅਸੀਂ ਇਹ ਮੌਜਾਂ ਕਰੀਏ, ਅਸੀਂ ਵੀ ਇਸ ਦੁਨੀ ਸੁਹਾਵੇ ਬਾਗ ਦੇ ਅੰਦਰ ਆਨੰਦ ਲਈਏ, ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਈਏ, ਰੰਗ ਬਿਰੰਗੇ ਕੱਪੜੇ ਪਾਈਏ, ਚੰਗੀਆਂ ਚੰਗੀਆਂ ਸਵਾਰੀਆਂ ਦੇ ਉੱਤੇ ਹੂੰਟੇ ਲਈਏ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮੀਏ। ਕਿਹਦਾ ਦਿਲ ਨਹੀਂ ਕਰਦਾ? ਪਰ ਕੁਝ ਕੌਮੀ ਪਰਵਾਨੇ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹੜੇ ਆਪਣੇ ਤਲ 'ਤੇ ਨਹੀਂ ਜਿਉਂਦੇ। ਤੁਹਾਨੂੰ ਉਹ ਦੌਰ ਯਾਦ ਹੋਵੇਗਾ, ਉਸ ਦੌਰ ਵਿੱਚ ਕਿਸੇ ਨੂੰ ਮਾਰਨ ਵਾਸਤੇ ਇੰਨਾ ਬਹਾਨਾ ਕਾਫੀ ਸੀ ਬਈ ਉਹ ਸਿੱਖ ਹੈ, ਉਹਦੇ ਸਿਰ ਦੇ ਉੱਤੇ ਪੱਗ ਬੱਝੀ ਆਈ ਹੈ, ਉਹਦੇ ਮਸ਼ਹਿਰੇ ਨੇ, ਉਹਦਾ ਦਾੜਾ ਏ, ਉਹਦੀ ਲੁੱਕ ਸਿੱਖਾਂ ਵਾਲੀ ਹੈ, ਉਹਨੂੰ ਪਕੜ ਕੇ ਕਤਲ ਕਰ ਦਿਓ, ਫੇਕ ਐਨਕਾਊਂਟਰ ਬਣਾ ਦਿਓ। ਇਹ ਤੇ ਗੁਰਮੁਖੋ, ਜਿਸ ਤਨ ਲਾਗੇ ਸੋਈ ਜਾਣੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਘਰਾਂ ਦੇ ਘਰ ਖਾਲੀ ਹੋ ਗਏ, ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਅੱਜ ਤੱਕ ਵੀ ਉਹ ਸਦਮੇ ਵਿੱਚੋਂ, ਉਸ ਵਾਤਾਵਰਨ ਵਿੱਚੋਂ ਬਾਹਰ ਨਹੀਂ ਨਿਕਲ ਸਕੇ

ਇਹਨਾਂ ਨੂੰ ਤਾਂ ਲਾਡ ਨਾਲ ਗਿੱਲ ਬੁਆਏ ਕਹਿੰਦੇ ਸਨ। ਇੱਕ ਟੀਮ ਸੀ ਜਿਹੜੇ ਮੇਰੇ ਹਾਣੀ ਨੇ, ਉਹਨਾਂ ਨੇ ਉਹ ਦੌਰ ਵੇਖਿਆ ਹੋਵੇਗਾ, ਮੈਂ ਤਾਂ ਵੇਖਿਆ ਬੜੀ ਨੇੜੇ ਹੋਂ। ਉਸ ਦੌਰ ਵਿੱਚ ਬਸ ਇਤਨਾ ਕਾਫੀ ਸੀ ਵੀ ਇਹਦਾ ਜਨਮ ਸਿੱਖਾਂ ਦੇ ਘਰ ਹੋਇਆ ਹੈ ਅਤੇ ਇਹਨੂੰ ਹੁਣ ਪਕੜ ਕੇ ਮਾਰਨ ਦਾ ਸਾਨੂੰ ਜਨਮ ਸਿੱਧ ਅਧਿਕਾਰ ਪ੍ਰਾਪਤ ਹੋ ਗਿਆ। ਇਤਨੀ ਤਰਾਹੀ ਤਰਾਹੀ ਸੀ ਵੀ ਜੇ ਕਿਸੇ ਦਾ ਨੌਜਵਾਨ ਬੱਚਾ ਘਰੋਂ ਗਿਆ ਹੈ ਤਾਂ ਮਾਪਿਆਂ ਦੇ ਸਾਹ ਸੁੱਕੇ ਹੁੰਦੇ ਸਨ। ਸਤਸੰਗਤ ਜੀ ਯਕੀਨ ਜਾਣਿਆ ਜੀ, ਕਹਿਣ ਮਾਤਰ ਗੱਲ ਨਹੀਂ, ਸਾਹ ਸੁੱਕੇ ਹੁੰਦੇ ਸਨ ਬਈ ਉਹਨੇ ਘਰ ਵਾਪਸ ਆਉਣਾ ਹੈ ਕਿ ਨਹੀਂ ਆਉਣਾ, ਇਸ ਗੱਲ ਦਾ ਕੋਈ ਭਰੋਸਾ ਨਹੀਂ ਸੀ। ਆਪਾਂ ਯੈਲੋ ਕਲਰ ਦੇ ਦੁਪੱਟੇ ਲੈਂਦੇ ਹਾਂ, ਪੱਗਾਂ ਬੰਨ੍ਹਦੇ ਹਾਂ ਨਾ, ਮੈਨੂੰ ਡਾਢਾ ਚੇਤਾ ਹੈ ਵੀ ਯੈਲੋ ਕਲਰ ਦਾ ਕੇਸਰੀ ਰੰਗ ਦਾ ਦਸਤਾਰਾ ਸਜਾ ਲਓ, ਉਸ ਦੌਰ ਵਿੱਚ ਇਹ ਬੜਾ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਖਾਲਿਸਤਾਨੀ ਹੈ, ਇਹ ਖਾਲਿਸਤਾਨੀ ਹੈ, ਪਕੜ ਲੈਂਦੇ ਸਨ। ਇਹ ਉਹ ਦੌਰ ਹੈ ਜਿਸ ਦੌਰ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਕਰਕੇ ਅਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸਨ ਉਹਨਾਂ ਨੂੰ ਸਤਲੁਜ ਦੇ ਵਿੱਚ ਪ੍ਰਵਾਹ ਕਰ ਦਿੱਤਾ ਗਿਆ। ਇੱਕ ਨਹੀਂ, ਦੋ ਨਹੀਂ, ਜਿਹੜੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਲਿਸਟ ਬਣਾਈ, ਫਰਿਸ਼ਤ ਬਣਾਈ 25,000 ਤੇ ਉਹਦੇ ਵਿੱਚ ਸ਼ਨਾਖਤ ਹੋ ਗਈ ਨਾ, ਉਹਦੇ ਬਾਰੇ ਤੇ ਕੋਈ ਸ਼ੰਕਾ ਨਹੀਂ ਵੀ 25,000 ਨੌਜਵਾਨ ਜਿਨ੍ਹਾਂ ਨੂੰ ਲਾਵਾਰਸ ਲਾਸ਼ਾਂ ਕਹਿ ਕੇ ਸਾਡੇ ਸ਼ਹੀਦਾਂ ਨੂੰ ਤੇ ਸਤਸੰਗਤ ਜੀ ਉਹਨਾਂ ਦੇ ਜਿਹੜੇ ਪਵਿੱਤਰ ਸਰੀਰ ਸਨ ਉਹਨਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ। ਹਾਂ, ਮੈਂ ਹੋਸ਼ੋ ਹਵਾਸ਼ ਵਿੱਚ ਹਾਂ, ਮੈਂ ਦੇਖ ਰਿਹਾ ਸਾਂ, ਸੁਣ ਰਿਹਾ ਸਾਂ ਬਈ ਆਹ ਜਿਹੜੇ ਅਸੈਲਮ ਕੇਸ ਨੇ ਇਹ ਇੱਥੇ ਰਹਿਣ ਵਾਸਤੇ ਨੇ, ਲਾਹਾ ਲੈਣ ਵਾਸਤੇ ਨੇ ਹੋਣਗੇ, ਪਰ ਗੁਰਮੁਖੋ ਉਸ ਮੁਲਕ ਵਿੱਚ ਜਿਹੜੀ ਏਜੰਸੀਆਂ ਦੀ ਆਈਡੀਓਲੋਜੀ ਹੈ ਉਹ ਅੱਜ ਵੀ ਉਹ ਹੈ। ਜੇ ਤੁਸੀਂ ਉੱਥੇ ਜ਼ਿੰਦਾ ਰਹਿਣਾ ਹੈ ਤਾਂ ਤੁਹਾਨੂੰ ਬੜਾ ਸੋਚ ਸਮਝ ਕੇ ਬੋਲਣਾ ਪਏਗਾ। ਸਟੇਟ ਵਰਸਿਜ਼ ਸਿੱਖ, ਉਹ ਜੰਗ ਦਬੇ ਰੂਪ 'ਚ ਹੁਣ ਵੀ ਚੱਲ ਰਹੀ ਹੈ, ਉਹ ਸ਼ਾਸਤਰਾਂ ਦੇ ਮਾਧਿਅਮ ਨਾਲ ਨਾ ਸਹੀ, ਵਿਚਾਰ ਅਤੇ ਤਕਰਾਰ ਦੇ ਮਾਧਿਅਮ ਨਾਲ ਚੱਲਦੀ ਹੈ। ਉਹਨਾਂ ਦੀ ਇੱਕ ਇੱਕ ਬੰਦੇ 'ਤੇ ਨਿਗਾਹ ਹੈ ਬਈ ਕਿੱਥੇ ਕਿੱਥੇ ਪੰਥ ਦਰਦੀ ਬੈਠੇ ਕੀ ਬੋਲ ਰਹੇ ਨੇ। ਔਰ ਇਸ ਤਰ੍ਹਾਂ ਦਾ ਦੌਰ ਗੁਰਮੁਖੋ, ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਦਾ ਅੱਜ ਦਿਹਾੜਾ ਹੈ, ਇਸ ਅਸਥਾਨ ਦੇ ਉੱਤੇ ਕਮ ਸੇ ਕਮ ਪ੍ਰਬੰਧਕ ਇੰਨੇ ਅਵੇਅਰ ਨੇ ਬਈ ਉਹਨਾਂ ਨੂੰ ਐਸੇ ਸੂਰਮਿਆਂ ਦੇ ਦਿਨ ਚੇਤਾ ਨੇ ਜਿਨ੍ਹਾਂ ਨੇ ਪੰਥ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣ ਵਾਸਤੇ ਆਪਣੇ ਆਪ ਨੂੰ ਮਨੁੱਖੀ ਬੰਬ ਬਣਾ ਕੇ ਆਪਣੇ ਸਰੀਰ ਦੇ ਚੀਥੜੇ ਚੀਥੜੇ ਕਰਵਾ ਲਏ, ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਪਰ ਪੰਥਕ ਕਾਰਜਾਂ ਵਾਸਤੇ ਆਪਣੀ ਸ਼ਹੀਦੀ ਦੇ ਦਿੱਤੀ ਵੀ ਕਮ ਸੇ ਕਮ ਅਸੀਂ ਉਹਨਾਂ ਨੂੰ ਚੇਤਾ ਕਰ ਰਹੇ ਹਾਂ, ਯਾਦ ਕਰ ਰਹੇ ਹਾਂ। ਮੈਨੂੰ ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਹੁਣੇ ਮੈਂ ਆਇਆ ਅਤੇ ਮੈਨੂੰ ਪਿੱਛੇ ਸਟੇਜ ਦੇ ਕਹਿਣ ਲੱਗੇ ਵੀ ਅੱਜ ਭਾਈ ਦਿਲਾਵਰ ਸਿੰਘ ਹੁਣਾਂ ਦੀ ਸ਼ਹਾਦਤ ਹੈ, ਉਹ ਵੀ ਨਾਲ ਲੈ ਲਿਆ ਜੀ। ਮੈਂ ਕਿਹਾ ਨਾਲ ਥੋੜ੍ਹਾ ਮੈਂ ਬੋਲਾਂਗਾ ਹੀ ਉਹਦੇ 'ਤੇ। ਗੁਰਮੁਖੋ, ਅਸੀਂ ਹੁਣ ਆਪਣੇ ਗੁਰਦੁਆਰਿਆਂ ਵਿੱਚ ਆਪਣੇ ਉਹਨਾਂ ਸ਼ਹੀਦਾਂ ਬਾਰੇ ਵੀ ਨਾ ਬੋਲੀਏ ਜਿਨ੍ਹਾਂ ਨੇ ਪੰਥ ਵਾਸਤੇ ਆਪਣਾ ਆਪਾ ਸਮਰਪਿਤ ਕਰ ਦਿੱਤਾ ਅਤੇ ਫਿਰ ਲਾਹਨਤ ਹੈ ਜਿਉਣ ਦੇ ਉੱਤੇ, ਫਿਰ ਬੋਲਣਾ ਕੀ ਹੈ, ਬਾਕੀ ਬੋਲਣ ਵਾਸਤੇ ਬਚਿਆ ਫਿਰ ਕੀ ਹੈ। ਸੋ ਗੁਰੂ ਸਰੂਪ ਸਾਧ ਸੰਗਤ ਜੀ, 25,000 ਲਾਵਾਰਸ ਲਾਸ਼ਾਂ ਇੰਨੀਆਂ ਹੀ ਨਹੀਂ ਸਨ, ਇਹ ਗੌਰ ਕਰਿਓ, ਇਹ ਲਾਸ਼ਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਸੀ। ਔਰ ਇਹਦੇ ਨਾਲ ਨਾਲ ਏਜੰਸੀਆਂ ਨੇ
ਲਹਿਰ ਨੂੰ ਖਤਮ ਕਰਨ ਲਈ ਇੱਕ ਹੋਰ ਕੰਮ ਕੀਤਾ, ਆਪਾਂ ਪਰਿਵਾਰ ਵਾਂਗੂ ਬੈਠਿਆਂ ਮੈਨੂੰ ਕਹਿ ਲੈਣ ਦੇਣਾ, ਹਜ਼ਾਰਾਂ ਦੀ ਤਾਦਾਦ ਵਿੱਚ ਸਾਡੀਆਂ ਨੌਜਵਾਨ ਬੱਚੀਆਂ ਦੇ ਸੱਤ ਭੰਗ ਕੀਤੇ ਗਏ ਉਸ ਦੌਰ ਵਿੱਚ। ਇਹ ਵੀ ਮੈਂ ਬੇਨਤੀ ਕਰਦੀ, ਇਹ ਸਭ ਕੁਛ ਔਨ ਰਿਕਾਰਡ ਹੈ। ਜਿਹੜਾ ਪੰਥ ਪਿਪਲੀ ਤੋਂ ਲੈ ਕੇ ਅਟਕ ਦਰਿਆ ਤੱਕ, ਉਹ ਬਹੁ ਬੇਟੀਆਂ ਜਿਨ੍ਹਾਂ ਨੂੰ ਅਬਦਾਲੀ ਨਾਦਰ ਸ਼ਾਹ ਹਿੰਦੁਸਤਾਨ ਚੋਂ ਲਿਜਾ ਕੇ ਟਕੇ ਟਕੇ ਨੂੰ ਵੇਚਦਾ ਸੀ, ਤੇ ਉਹ ਗੱਲ ਅੱਜ ਤੱਕ ਸਾਡੀ ਜ਼ੁਬਾਨ ਤੇ ਹੈ ਵੀ ਰੰਨ ਚੱਲੀ ਬਸਰੇ ਨੂੰ, ਮੋੜੀ ਵੇ ਬਾਬਾ ਕੱਛ ਵਾਲਿਆ, ਮੋੜੀ ਵੇ ਬਾਬਾ ਡਾਂਗ ਵਾਲਿਆ। ਉਸ ਪੰਥ ਦੀਆਂ ਧੀਆਂ ਨੂੰ ਮੂਵਮੈਂਟ ਨੂੰ ਖਤਮ ਕਰਨ ਲਈ ਉਹਨਾਂ ਦੀਆਂ ਪੱਤਾਂ ਦੇ ਨਾਲ ਖਿਲਵਾੜ ਕੀਤੀ ਗਈ, ਇੱਜ਼ਤਾਂ ਦੇ ਨਾਲ ਖਿਲਵਾੜ ਕੀਤੀ ਗਈ। ਕੀ ਉਹਨਾਂ ਬੱਚੀਆਂ ਦੀ ਕੁਰਬਾਨੀ ਨਹੀਂ, ਜਿਨ੍ਹਾਂ ਬੱਚੀਆਂ ਦੇ ਨਾਲ ਹਕੂਮਤ ਦੀ ਸ਼ਹਿ ਦੇ ਉੱਤੇ ਏਜੰਸੀਆਂ ਦੇ ਤਿਆਰ ਕੀਤੇ ਹੋਏ ਬੰਦਿਆਂ ਨੇ ਜਬਰ ਜਨਾਹ ਕੀਤੇ? ਇੱਥੇ ਤੇ ਇਦਾਂ ਦਾ ਮਾਹੌਲ ਹੋਣਾ ਚਾਹੀਦਾ ਸੀ ਵੀ ਤਿਲ ਸਿੱਟਿਆਂ ਜ਼ਮੀਨ ਤੇ ਨਹੀਂ ਸੀ ਡਿੱਗਣਾ ਚਾਹੀਦਾ। ਅੱਜ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਹੈ, ਇੰਨੀ ਸੰਗਤ ਹੋਣੀ ਚਾਹੀਦੀ ਸੀ। ਤਾਂ ਗੁਰੂ ਸਰੂਪ ਸਾਧ ਸੰਗਤ ਜੀ, ਉਹ ਕੁਤਬੀ ਸਿਤਾਰਾ ਪੰਥ ਦਾ, ਜਿਹਨੇ ਪੰਥ ਵਾਸਤੇ ਆਪਣੀ ਇਹ ਕੁਰਬਾਨੀ ਕੀਤੀ, ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਜਬ ਆਪ ਕੀ ਔਧ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਕੁਤਬੀ ਸਿਤਾਰਾ ਪੰਥ ਦਾ ਮਹਾਨ ਸ਼ਹੀਦ, ਸਵੈ ਇੱਛਾ ਨਾਲ ਜਿਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਕੌਮੀ ਪ੍ਰਵਾਨਿਆਂ ਨੇ ਮੀਟਿੰਗ ਕਰਕੇ ਮਤਾ ਪਾਸ ਕੀਤਾ ਵੀ ਹੁਣ ਇਸ ਦੁਸ਼ਟ ਦਾ ਸੋਧਾ ਲਾਉਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਪਤਾ ਨਹੀਂ ਇਹ ਕਿੰਨੇ ਕੁ ਜ਼ੁਲਮ ਅਤੇ ਕਿਤਨੀ ਕੁ ਕਤਲੋਗਾਰਤ ਹੋਰ ਕਰੇਗਾ। ਤਾਂ ਗੁਰੂ ਸਰੂਪ ਸਾਧ ਸੰਗਤ ਇੱਕ ਪਾਸੇ, ਭਾਈ ਦਿਲਾਵਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਬੇਰ ਬੇਰ ਕਰਵਾ ਲਿਆ ਉਸ ਦੁਸ਼ਟ ਨੂੰ ਸਜ਼ਾ ਦੇਣ ਲਈ, ਅਤੇ ਮੈਂ ਮਾਫ਼ੀ ਮੰਗ ਕੇ ਪੰਥ ਨੂੰ ਬੇਨਤੀ ਕਰਾਂ, ਇੱਕ ਪਾਸੇ ਅਸੀਂ ਜਿਨ੍ਹਾਂ ਨੂੰ ਤਾਵਿਆਂ ਨੂੰ ਤੁਹਾਡੇ ਵਰਗਿਆਂ ਨੂੰ ਛੱਡ ਕੇ ਉਹਦਾ ਦਿਹਾੜਾ ਵੀ ਯਾਦ ਨਹੀਂ ਗਾ, ਫਰਕ ਕੀ ਹੈ? ਮੈਂ ਗੁਰਬਾਣੀ ਦੀ ਰੋਸ਼ਨੀ 'ਚ ਉਹ ਫਰਕ ਤੁਹਾਡੇ ਸਾਹਮਣੇ ਐਕਸਪਲੇਨ ਕਰਨਾ। ਫਰਕ ਇਹ ਹੈ ਵੀ ਇਹ ਉਹ ਪਰਵਾਨੇ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਮੌਤ ਦਾ ਫਲਸਫਾ ਸਮਝ ਲਿਆ। ਜਿੰਨੇ ਕੁ ਸਰੀਰ ਬੈਠੇ ਹੋ, ਕੰਨ ਅਤੇ ਮਨ ਦੋਵੇਂ ਦਿਆ ਜੇ, ਤਾਂ ਕਿ ਅਸੀਂ ਬਚੀ ਹੋਈ ਜ਼ਿੰਦਗੀ ਜਿਹੜੀ ਏ ਉਹ ਮੌਤ ਦੇ ਖੌਫ ਦੇ ਆਲਮ ਵਿੱਚੋਂ ਨਿਕਲ ਕੇ ਬਸ਼ਰ ਕਰ ਸਕੀਏ, ਪਤਾ ਲੱਗੇ ਅਸਲ ਜ਼ਿੰਦਗੀ ਹੁੰਦੀ ਕੀ ਹੈ। ਭਗਤ ਕਬੀਰ ਜੀ ਕਹਿੰਦੇ, ਜੇ ਮਰਨਾ ਸਭ ਜਗਤ ਤਰਾਸਿਆ। ਕਿਹੜੀ ਅਵਸਥਾ ਹੈ ਭਾਈ ਦਿਲਾਵਰ ਸਿੰਘ ਹੁਣਾਂ ਦੀ? ਜਿੱਥੇ ਪਤਾ ਹੈ ਆਪਣੇ ਹੱਥਾਂ ਨਾਲ ਬਾਰੂਦ ਆਪਣੇ ਤਨ ਦੇ ਉੱਤੇ ਬੰਨਿਆ ਜਾ ਰਿਹਾ, ਪਤਾ ਹੈ ਬਈ ਇਸ ਤਨ ਦੇ ਚੀਥੜੇ ਉੱਡ ਜਾਣੇ, ਪਰ ਉਹ ਫੇਰ ਵੀ ਉਹਦੇ ਵਾਸਤੇ ਤਿਆਰ ਹੈ, ਕਰ ਵਿਖਾਇਆ। ਤੇ ਗੁਰਮੁਖੋ ਆਈਡੀਓਲੋਜੀ ਕੀ ਸੀ? ਗੁਰਬਾਣੀ ਦੀ ਰੋਸ਼ਨੀ ਵਿੱਚ ਇਹਨਾਂ ਕੌਮੀ ਪ੍ਰਵਾਨਿਆਂ ਨੇ ਇਹ ਗੱਲ ਸਮਝ ਲਈ ਵੀ ਮੌਤ ਹੈ ਕੀ। ਜਿਸ ਮੌਤ ਨੇ ਸਾਰੀ ਦੁਨੀਆ ਨੂੰ ਡਰਾਇਆ ਹੋਇਆ ਹੈ, ਤਰਾਸਿਆ, ਭਗਤ ਕਬੀਰ ਜੀ ਕਹਿੰਦੇ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਇਹ ਗੱਗੇ ਨਾਲ ਪਾਠ ਹੈ, ਕੱਕੇ ਨਾਲ ਨਹੀਂ। ਉਸ ਮੌਤ ਦੀ ਅਸਲੀਅਤ ਨੂੰ ਮੈਂ ਗੁਰਬਾਣੀ ਸ਼ਬਦ ਦੀ ਰੋਸ਼ਨੀ ਵਿੱਚ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਸ ਗੁਰਬਾਣੀ ਦੀ ਰੋਸ਼ਨੀ ਵਿੱਚ ਉਸ ਮੌਤ ਨੂੰ ਸਮਝ ਲਿਆ। ਜਿਵੇਂ ਹਨੇਰੇ ਵਿੱਚ ਰੱਸੀ ਸੱਪ ਦਾ ਭੁਲੇਖਾ ਪਾਉਂਦੀ ਹੈ, ਤੇ ਚਾਨਣ ਲੈ ਕੇ ਜਾਈਏ, ਰੋਸ਼ਨੀ ਲੈ ਕੇ ਜਾਈਏ,
ਤੇ ਉਹ ਜਿਹਨੂੰ ਸੱਪ ਸਮਝ ਕੇ ਡਰ ਕੇ ਵਾਪਸ ਆ ਗਏ ਸਾਂ ਉਹਦੇ ਉੱਤੇ ਪੈਰ ਰੱਖ ਕੇ ਅਸੀਂ ਅੱਗੇ ਲੰਘ ਜਾਂਦੇ ਹਾਂ। ਇਸ ਤਰ੍ਹਾਂ ਜਦੋਂ ਗੁਰਬਾਣੀ ਦਾ ਦੀਵਾ ਹੱਥ 'ਚ ਆ ਜਾਂਦਾ ਫਿਰ ਮੌਤ ਨੂੰ ਮੌਤ ਦੀ ਅਸਲੀਅਤ ਜਿਹੜੀ ਹੈ ਉਹ ਸਿੱਖ ਨੂੰ ਸਮਝ ਵਿੱਚ ਆ ਜਾਂਦੀ। ਮੌਤ ਕੀ ਹੈ? ਜ਼ਿੰਦਗੀ ਸਮਝ ਲਈਏ ਤਾਂ ਮੌਤ ਵੀ ਸਮਝ 'ਚ ਆ ਜਾਏਗੀ। ਪੰਜ ਭੂਤਕ ਸਰੀਰ ਅਤੇ ਜੀਵ ਆਤਮਾ ਦਾ ਸੰਯੋਗ, ਜਨਮ, ਜ਼ਿੰਦਗੀ, ਪੰਜ ਭੂਤਕ ਸਰੀਰ ਅਤੇ ਜੀਵ ਆਤਮਾ ਦਾ ਵਿਛੋੜਾ, ਉਹਨੂੰ ਅਸੀਂ ਨਾਂ ਦਿੱਤਾ ਮੌਤ, ਡੈਥ, ਅਕਾਲ ਚਲਾਉਣਾ। ਹੁਣ ਭਗਤ ਕਬੀਰ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਵੀ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਉਸ ਮੌਤ ਦੀ ਮੈਨੂੰ ਅਸਲੀਅਤ ਸਮਝ ਵਿੱਚ ਆ ਗਈ ਹੈ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਸਰਬੰਸ ਕੁਰਬਾਨ ਕਰਕੇ ਵਿਚਰਦੇ ਵਿਚਰਦੇ ਮਾਲਵੇ ਵਿੱਚ ਗਏ ਨਾ, ਤੇ ਤੁਸੀਂ ਸਾਰਿਆਂ ਇਤਿਹਾਸ ਸੁਣਿਆ ਵੀ ਅਗਲ ਵਾਂਢੀ ਆ ਕੇ ਡੱਲੇ ਬਰਾੜ ਨੇ ਬੇਨਤੀ ਕੀਤੀ ਵੀ ਮਹਾਰਾਜ ਮੇਰਾ ਨਗਰ ਇਹ ਸਾਬੋ ਕੀ ਤਲਵੰਡੀ, ਮੈਂ ਇੱਥੋਂ ਦਾ ਜ਼ਿਮੀਂਦਾਰ ਹਾਂ ਅਤੇ ਮੇਰੇ ਕੋਲ ਬਾਕਾਇਦਾ 500 ਫੌਜੀ ਨੇ ਜਿਹੜੇ ਮੈਂ ਭਰਤੀ ਕੀਤੇ ਨੇ, ਜਿਨ੍ਹਾਂ ਨੂੰ ਮੈਂ ਬਾਕਾਇਦਾ ਵਜ਼ੀਫੇ ਦੇਣਾ, ਤਨਖਾਹ ਦੇਣਾ। ਤੁਸੀਂ ਕਿਰਪਾ ਕਰੋ, ਮੇਰੇ ਘਰ ਚਰਨ ਪਾਓ, ਉੱਥੇ ਤੁਸੀਂ ਮਹਿਫੂਜ਼ ਹੋ, ਤੁਸੀਂ ਸੁਰੱਖਿਅਤ ਹੋ। ਹਜ਼ੂਰ ਬੇਨਤੀ ਪ੍ਰਵਾਨ ਕਰਕੇ ਚਲੇ ਗਏ। ਇੱਕ ਦਿਨ ਡੱਲਾ ਚੌਧਰੀ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਮੈਂ ਇਹਨੂੰ ਐਕਸਪਲੇਨ ਕਰ ਰਿਹਾ, ਇਹ ਜਿਹੜੀ ਫਰਿਸ਼ਤ ਹੈ ਨਾ, ਮੈਂ ਬਾਇਓਲੋਜੀ ਦੱਸਦਿਆਂ ਦਿਲਾਵਰ ਸਿੰਘ ਹੋਰਾਂ ਦੀ, ਬਾਕੀ ਸ਼ਹੀਦਾਂ ਦੀ, ਉਹ ਆਪਣੀ ਜਗ੍ਹਾ ਹੈ। ਕੌਮਨ ਗੱਲ ਕੀ ਹੈ ਵੀ ਉਹਨਾਂ ਵਿੱਚ ਅਤੇ ਸਾਡੇ 'ਚ ਫਰਕ ਕੀ ਹੈ? ਮੈਂ ਇਹ ਬੇਨਤੀ ਕਰ ਰਿਹਾ, ਕਿਉਂ ਸਾਨੂੰ ਡਰ ਲੱਗਦਾ ਸੱਚ ਕਹਿਣ ਤੋਂ? ਕਿਉਂ ਡਰ ਲੱਗਦਾ ਸਾਨੂੰ ਇਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਤੋਂ? ਆਖਣ ਲੱਗਾ, ਮਹਾਰਾਜ ਜੇ ਉਸ ਵੇਲੇ ਮੈਂ ਅਤੇ ਮੇਰੇ ਸਿਪਾਹੀ ਨਾਲ ਹੁੰਦੇ ਨਾ ਤਾਂ ਸਾਨੂੰ ਆਨੰਦਪੁਰ ਸਾਹਿਬ ਦੇ ਕਿਲ੍ਹੇ ਨਹੀਂ ਸਨ ਛੱਡਣੇ ਪੈਣੇ। ਆਪਾਂ ਨੂੰ ਉੱਥੋਂ ਕੁਝ ਛੱਡਣ ਦੀ ਜ਼ਰੂਰਤ ਨਹੀਂ ਸੀ ਪੈਣੀ, ਅਤੇ ਮਹਾਰਾਜ ਸਾਹਿਬਜ਼ਾਦੇ ਵੀ ਸ਼ਹੀਦ ਨਹੀਂ ਸਨ ਹੋਣੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਡੱਲਿਆ ਇਹ ਰਜਾ ਸੀ ਔਰ ਇਹ ਇੱਦਾਂ ਹੀ ਹੋਣਾ ਸੀ। ਤੁਸੀਂ ਪੜ੍ਹਦੇ ਹੋ ਨਾ ਬੜੇ ਪਿਆਰ ਨਾਲ, ਸਾਰੇ ਜੋ ਹੋਵਾ ਹੋਵਤ ਸੋ ਜਾਨ ਹੈ, ਹੋ ਸਕਦਾ ਅਰਥ ਵੀ ਤੁਸੀਂ ਪੜ੍ਹੇ ਹੋਣ। ਮਹਾਰਾਜ ਸਾਨੂੰ ਰੋਜ਼ ਚੇਤਾ ਕਰਾਉਂਦੇ ਨੇ, ਜੋ ਹੋਵਾ ਹੋਵਤ ਸੋ ਜਾਨ ਹੈ, ਪ੍ਰਭ ਆਪਣੇ ਕਾ ਹੁਕਮ ਪਛਾਣ, ਜੋ ਹੋਣਾ ਹੈ ਨਾ ਉਹ ਹੋ ਕੇ ਰਹਿਣਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਨਹੀਂ ਇਹ ਰਜਾ ਸੀ। ਆਖਣ ਲੱਗਾ, ਨਹੀਂ ਮਹਾਰਾਜ ਮੇਰੇ ਸਿਪਾਹੀ ਬੜੇ ਦਲੇਰ ਨੇ। ਮਹਾਰਾਜ ਕਹਿ ਲੱਗੇ, ਸਿੱਖ ਵੀ ਬੜੇ ਦਲੇਰ ਨੇ। ਨਹੀਂ ਮਹਾਰਾਜ, ਮੇਰੇ ਸਿਪਾਹੀ ਜ਼ਿਆਦਾ ਦਲੇਰ ਨੇ। ਮਹਾਰਾਜ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਕਿਸੇ ਦਿਨ ਦਲੇਰੀ ਵੇਖਾਂਗੇ। ਗੁਰੂ ਕੀ ਕਰਦਾ ਹੈ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਰੋਗ। ਜਿਹੜੀ ਡੱਲੇ 'ਚ ਹਉਮੈ ਆ ਗਈ ਸੀ ਨਾ ਮਹਾਰਾਜ ਨੇ, ਉਹ ਵੀ ਕੱਟਣੀ ਸੀ। ਇੱਕ ਦਿਨ ਕੋਈ ਸਿੱਖ ਪੱਕੀ ਬੰਦੂਕ ਲੈ, ਉਦੋਂ ਤੋੜੇ ਵਾਲੀਆਂ ਹੁੰਦੀਆਂ ਹਨ ਜ਼ਿਆਦੀਆਂ, ਉਹ ਗਜ ਨਾਲ ਠੋਕ ਕੇ ਨਾ ਬਰੂਦ ਫਿਰ ਚੱਲਦੀ, ਪੱਕੀ ਰਫਲ ਲੈ ਆਇਆ ਕੋਈ। ਆਖਣ ਲੱਗਾ, ਮਹਾਰਾਜ ਬੜੇ ਕਮਾਲ ਦਾ ਹਥਿਆਰ ਹੈ, ਤੁਹਾਡੀ ਭੇਟਾ ਕੀਤਾ ਹੈ ਅਤੇ ਤੁਸੀਂ ਅੰਗੀਕਾਰ ਕਰੋ। ਮਹਾਰਾਜ ਨੇ ਅੰਗੀਕਾਰ ਕਰ ਲਿਆ। ਡੱਲਾ ਖੜਾ ਸੀ ਸਾਹਮਣੇ, ਮਹਾਰਾਜ ਕਹਿ ਲੱਗੇ, ਡੱਲਿਆ ਜਾ, ਦੋ ਜਾਂ ਇੱਕ ਸਿਪਾਹੀ ਲਿਆ ਆਪਣੀ ਪਲਾਟੂਨ ਚੋਂ ਅਤੇ ਮੈਂ ਨਾ ਉਹਨੂੰ ਸਾਹਮਣੇ ਖੜਾ ਕਰਕੇ ਉਹਦੀ ਹਿੱਕ ਵਿੱਚ ਗੋਲੀ ਮਾਰਾਂਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਉਹਦੀ ਹਿੱਕ 'ਚ, ਉਹਦੀ ਛਾਤੀ 'ਚ ਗੋਲੀ ਮਾਰ ਕੇ ਵੇਖਾਂਗਾ ਵੀ ਇਹ ਜਿਹੜੀ ਰਫਲ ਏ ਇਹਦੇ ਨਾਲ ਗੋਲੀ ਮਾਰਿਆ ਬੰਦਾ ਮਰਦਾ ਹੈ ਕਿ ਨਹੀਂ ਮਰਦਾ। ਆਖਣ ਲੱਗਾ, ਮਹਾਰਾਜ ਮੈਂ ਲਿਆਉਂਦਾ। ਗਿਆ ਉਹਨੇ ਸਾਰੀ ਪਲਾਟੂਨ ਫਾਲਣ ਕਰ ਲਈ। ਆਖਣ ਲੱਗਾ, ਵੇਖੋ ਗੁਰੂ ਗੋਬਿੰਦ ਸਿੰਘ ਮੇਰਾ ਗੁਰੂ ਏ ਅਤੇ ਮੈਨੂੰ ਉਹਨਾਂ ਨੇ ਹੁਕਮ ਕੀਤਾ ਹੈ
ਬਈ ਇੱਕ ਸਿਪਾਹੀ ਦੀ ਹਿੱਕ 'ਚ ਗੋਲੀ ਮਾਰਾਂਗਾ ਅਤੇ ਬੰਦੂਕ ਪਰਖਣੀ ਹੈ। ਮੈਨੂੰ ਪਤਾ ਹੈ ਕੰਮ ਆਸਾਨ ਨਹੀਂ, ਪਰ ਤੁਹਾਡੇ 'ਚੋਂ ਜਿਹੜਾ ਵੀ ਮੇਰੇ ਨਾਲ ਚੱਲੇਗਾ ਇਹ ਕੰਮ ਕਰਨ ਲਈ, ਉਹਨੂੰ ਮੈਂ ਮਰੱਬਾ, ਦੋ ਮਰੱਬੇ, ਤਿੰਨ ਮਰੱਬੇ ਜ਼ਮੀਨ ਉਹਦੇ ਨਾਲ ਲਵਾ ਦਿਆਂਗਾ। ਉਹਦੀਆਂ ਸੱਤ ਪੁਸ਼ਤਾਂ ਬੈਠ ਕੇ ਰੋਟੀ ਖਾਣੀਆਂ, ਪਰ ਮੇਰੀ ਇੱਜ਼ਤ ਰੱਖ ਲਓ। ਇੱਕ ਜਣਾ ਮੇਰੇ ਨਾਲ ਚੱਲੋ, ਸਾਹਮਣੇ ਖਲੋ ਜਾ, ਜੇ ਡਰਿਆ ਜੇ ਨਾ, ਗੁਰੂ ਗੋਬਿੰਦ ਸਿੰਘ ਤੁਹਾਡੀ ਹਿੱਕ 'ਚ ਗੋਲੀ ਮਾਰੇਗਾ। ਦੇਖਦਿਆਂ ਦੇਖਦਿਆਂ ਸਾਰੇ ਜਿਹੜੇ ਨੇ ਉਹਨਾਂ ਨੇ ਥੱਲੇ ਧੌਣਾ ਕਰ ਲਈਆਂ। ਡੱਲੇ ਨੇ ਦੁਰਾ ਕੇ ਆਖਿਆ ਵੀ ਕੀ ਇਰਾਦਾ ਹੈ? ਉਹ ਯੱਕ ਜ਼ਬਾਨ ਕਹਿਣ ਲੱਗੇ ਵੀ ਚੌਧਰੀ ਸਾਹਿਬ, ਸਾਨੂੰ ਮੈਦਾਨੇ ਜੰਗ 'ਚ ਲੜਾ ਕੇ ਭਾਵੇਂ ਮਰਵਾ ਦਿਓ, ਵੀ ਇਹ ਕੋਈ ਗੱਲ ਥੋੜ੍ਹਾ ਵੀ ਬੰਦੂਕ ਪਰਖਣੀ ਹੈ ਅਤੇ ਬੰਦੇ ਨੂੰ ਗੋਲੀ ਮਾਰਨੀ ਹੈ, ਕਿਸੇ ਪਸ਼ੂ ਨੂੰ ਗੋਲੀ ਮਾਰ ਕੇ ਵੇਖ ਲਓ, ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ। ਡੱਲਾ ਨੀਮੋ ਝੂਣਾ ਜਿਹਾ ਹੋ ਕੇ ਸਾਹਮਣੇ ਆ ਕੇ ਖਲੋ ਗਿਆ। ਮਹਾਰਾਜ ਕਹਿਣ ਲੱਗੇ ਕੀ ਹੋਇਆ? ਆਖਣ ਲੱਗੇ ਮਹਾਰਾਜ ਸਾਰੇ ਜਵਾਬ ਦੇ ਗਏ ਨੇ। ਮਹਾਰਾਜ ਕਹਿਣ ਲੱਗੇ ਤਾਂ ਕੀ ਇਹ ਜਵਾਬ ਦੇ ਗਏ ਨੇ? ਤੂੰ ਥੋੜ੍ਹਾ ਜਿਹਾ ਸਿੱਧਾ ਹੋ, ਮੈਂ ਤੇਰੀ ਇੱਕ 'ਚ ਗੋਲੀ ਮਾਰਨਾ, ਵਹਿੰਦੇ ਆ ਇਹ ਬੰਦੂਕ ਬੰਦਾ ਮਾਰਦੀ ਹੈ ਕਿ ਨਹੀਂ। ਲੱਤਾਂ ਕੰਬਣ ਲੱਗ ਪਈਆਂ। ਆਖਣ ਲੱਗਾ ਸੱਚੇ ਪਾਤਸ਼ਾਹ, ਮਰਨ 'ਤੇ ਤਾਂ ਮੇਰਾ ਵੀ ਦਿਲ ਨਹੀਂ ਕਰਦਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ, ਮਰਨ 'ਤੇ ਮੇਰਾ ਵੀ ਦਿਲ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ ਮੈਨੂੰ ਪਹਿਲਾਂ ਹੀ ਪਤਾ ਸੀ ਤੇਰਾ ਦਿਲ ਨਹੀਂ ਕਰਦਾ, ਜਾ ਹੁਣ ਸਾਡੇ ਕੈਂਪ ਵਿੱਚ ਜਾ, ਉੱਥੇ ਸਿੱਖਾਂ ਨੂੰ ਕਹੋ ਗੁਰੂ ਗੋਬਿੰਦ ਸਿੰਘ ਨੇ ਬੰਦੂਕ ਪਰਖਣੀ, ਇੱਕ ਸਿੱਖ ਦੀ ਛਾਤੀ ਚਾਹੀਦੀ ਹੈ, ਛਾਤੀ। ਅਤੇ ਗੁਰਮੁਖੋ ਜਿਸ ਵੇਲੇ ਗਿਆ, ਸੁਨੇਹਾ ਦਿੱਤਾ, ਅਤੇ ਭਾਈ ਵੀਰ ਸਿੰਘ ਨੇ ਦਸਤਾਰਾ ਸਜਾ ਲਿਆ ਸੀ, ਅਤੇ ਭਾਈ ਧੀਰ ਸਿੰਘ ਨੇ ਅੱਧਾ ਸਜਾਇਆ ਸੀ ਅਤੇ ਅੱਧਾ ਰਹਿੰਦਾ ਸੀ। ਦੋਵੇਂ ਨੱਠ ਤੁਰੇ ਰਸਤੇ ਵਿੱਚ, ਖਈ ਪੜਦੇ ਜਾਣ। ਵੀਰ ਸਿੰਘ ਆਖੇ ਪਹਿਲਾ ਹੁਕਮ ਮੈਂ ਸੁਣਿਆ, ਗੋਲੀ ਮੇਰੀ ਇੱਕ 'ਚ ਵੱਜਣੀ ਚਾਹੀਦੀ ਹੈ। ਅਤੇ ਧੀਰ ਸਿੰਘ ਆਖੇ ਨਹੀਂ, ਹੁਕਮ ਪਹਿਲਾਂ ਮੈਂ ਸੁਣਿਆ, ਇਸ ਲਈ ਗੋਲੀ ਮੇਰੀ ਛਾਤੀ ਵਿੱਚ ਵੱਜੇਗੀ। ਦੋਵੇਂ ਭਰਾ ਲੜਦੇ ਲੜਦੇ, ਝਗੜਦੇ ਝਗੜਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਜਾ ਖੜੇ ਹੋਏ। ਉੱਧੜ ਗੁੱਧੜੀ ਪੱਗ ਜਿਹੜੀ ਹੈ ਧੀਰ ਸਿੰਘ ਨੇ ਵੀ ਬੰਨ ਲਈ। ਮਹਾਰਾਜ ਗੱਲ ਇਹ ਹੈ ਵੀ ਹੁਕਮ ਪਹਿਲਾਂ ਮੈਂ ਸੁਣਿਆ, ਇਸ ਲਈ ਗੋਲੀ ਖਾਣ ਦਾ ਹੱਕ ਮੇਰਾ ਹੈ। ਤੇ ਵੀਰ ਸਿੰਘ ਕਹਿਣ ਲੱਗਾ ਨਹੀਂ ਮਹਾਰਾਜ, ਇਹ ਝੂਠ ਬੋਲਦਾ, ਹੁਕਮ ਪਹਿਲਾਂ ਮੈਂ ਸੁਣਿਆ, ਗੋਲੀ ਮੇਰੀ ਛਾਤੀ ਵਿੱਚ ਮਾਰੋ। ਡੱਲੇ ਚੌਧਰੀ ਦਾ ਹੰਕਾਰ ਚੱਕਣਾ ਚੂਰ ਕਰਨ ਲਈ ਮਹਾਰਾਜ ਨੇ ਥੋੜ੍ਹਾ ਜਿਹਾ ਇਹਨਾਂ ਨੂੰ ਖੇਪੜਨ ਦਿੱਤਾ ਆਪਸ ਵਿੱਚ, ਵੀ ਇਹ ਚੰਗੀ ਤਰ੍ਹਾਂ ਸੁਣ ਲਵੇ। ਵੀਰ ਸਿੰਘ ਅੱਗੇ ਆ ਕੇ ਖਲੋ ਜਾਏ ਤੇ ਧੀਰ ਸਿੰਘ ਪਿੱਛੋਂ ਆ ਕੇ ਫਿਰ ਉਹਦੇ ਅੱਗੇ ਖਲੋ ਜਾਏ, ਉਹਨੂੰ ਧੱਕਾ ਦੇ ਕੇ ਆਖੇ ਪਿੱਛੇ ਹੱਟ, ਝੂਠ ਬੋਲਣਾ, ਹੁਕਮ ਪਹਿਲਾਂ ਮੈਂ ਸੁਣਿਆ। ਓੜਕ ਸੱਚੇ ਪਾਤਸ਼ਾਹ ਮੁਸ਼ਕਰਾ ਪਏ, ਕਹਿਣ ਲੱਗੇ ਲੜੋ ਨਾ, ਦੋਵੇਂ ਲਾਈਨ ਵਿੱਚ ਖੜੇ ਹੋ ਜਾਓ, ਬੰਦੂਕ ਬੜੀ ਵਧੀਆ, ਇਹਨੇ ਦੋਵਾਂ ਦੇ ਵਿੱਚੋਂ ਗੋਲੀ ਪਾਰ ਕਰ ਦੇਣੀ। ਦੋਵੇਂ ਛਾਤੀਆਂ ਤਾਣ ਕੇ ਖੜੇ ਹੋ ਗਏ। ਹਜ਼ੂਰ ਨੇ ਸ਼ਿਸ਼ਤ ਲਾਈ, ਟਰੇਗਰ ਦੇ ਉੱਤੇ ਉਂਗਲੀ ਰੱਖੀ ਅਤੇ ਸ਼ਿਸ਼ਤ ਲਾ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਟਰੇਗਰ ਨੂੰ ਪ੍ਰੈਸ ਕਰਨਾ ਸੀ ਨਾ, ਅਤੇ ਉਹਦਾ ਬੈਰਲ ਜਿਹੜਾ ਸੀ ਅੱਗੋਂ ਚੁੱਕ ਦਿੱਤਾ, ਗੋਲੀ ਉੱਤੋਂ ਦੀ ਲੰਘ ਗਈ। ਹਜ਼ੂਰ ਕਹਿਣ ਲੱਗੇ ਡੱਲਿਆਂ ਵੇਖ, ਤੂੰ ਕਹਿੰਦਾ ਜੇ ਮੈਂ ਹੁੰਦਾ ਤਾਂ ਸਾਹਿਬਜ਼ਾਦੇ ਸ਼ਹੀਦ ਨਹੀਂ ਸਨ ਹੋਣੇ, ਤੂੰ ਕਹਿੰਦਾ ਜੇ ਮੈਂ ਹੁੰਦਾ ਤਾਂ ਅਨੰਦਪੁਰ ਸਾਹਿਬ ਨਹੀਂ ਸੀ ਛੱਡਣਾ ਪੈਣਾ, ਤੂੰ ਕਹਿੰਦਾ ਮਹਾਰਾਜ ਮੇਰੇ ਸਿਪਾਹੀ ਬੜੇ ਦਲੇਰ ਨੇ, ਅਤੇ ਮੈਂ ਤੈਨੂੰ ਕਹਿੰਦਾ ਸਾਂ ਵੀ ਸਿੱਖ ਵੀ ਬੜੇ ਦਲੇਰ ਨੇ, ਹੁਣ ਤੂੰ ਵੇਖ ਲਿਆ ਵੀ ਤੇਰੇ ਸਿਪਾਹੀ ਦਲੇਰ ਨੇ ਕਿ ਸਿੱਖ ਦਲੇਰ ਨੇ। ਆਖਣ ਲੱਗਾ ਮਹਾਰਾਜ ਤੁਹਾਡੇ ਸਿੱਖ ਦਲੇਰ ਨੇ। ਉਹ ਕਿਉਂ ਦਲੇਰ ਸਨ? ਕਿਉਂਕਿ 9 ਮਹੀਨੇ ਲਗਭਗ ਕਲਗੀਆਂ ਵਾਲੇ ਨੇ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਕਰਾਈ, ਉੱਥੇ ਬਾਣੀ ਲਿਖਾਈ, ਤੇ 9 ਮਹੀਨੇ ਹੀ ਮਹਾਰਾਜ ਕਥਾ ਕਰਦੇ ਰਹੇ। ਤੁਸੀਂ ਅਨੁਮਾਨ ਲਾਓ ਵੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਕਥਾ ਕਰਦੇ ਸਨ ਤੇ ਜਿਹੜੇ ਸਿੱਖ ਸੁਣਦੇ ਸਨ ਉਹਨਾਂ ਨੂੰ ਕਿੰਨੀ ਸਟੀਕ ਬਾਣੀ ਉਹਨਾਂ ਦੇ ਅੰਦਰ ਮਹਾਰਾਜ ਪਾ ਦਿੱਤੀ ਹੋਗੀ। ਸ਼ਬਦ ਤੇ ਇਹ ਵੀ ਆਇਆ ਹੋਵੇਗਾ ਨਾ, ਕਿਹੜਾ? ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਸਿੱਖ ਨੂੰ ਪਤਾ ਹੈ ਵੀ ਜਦੋਂ ਡੈਥ ਹੋਣੀ ਹੈ, 5 ਭੂਤਕ ਸਰੀਰ ਤੇ ਆਤਮਾ ਨੇ ਅਲੱਗ ਅਲੱਗ ਹੋਣਾ, ਨਾ ਆਤਮਾ ਮਰਦੀ ਹੈ ਨਾ ਤੱਤ ਮਰਦੇ, ਤੇ ਜਦੋਂ ਆਤਮਾ ਵੀ ਨਹੀਂ ਮਰਦੀ, ਤੱਤ ਵੀ ਬਰਕਰਾਰ ਰਹਿੰਦੇ ਨੇ, ਤੇ ਫਿਰ ਡਰਨਾ ਕਾਹਦੇ ਤੋਂ? ਇਹ ਖਾਤਰ ਹੋਵੇ, ਇਸ ਲਈ ਮੈਂ ਇੱਕ ਦੋ ਬੇਨਤੀਆਂ ਕਰਦੇ ਹਾਂ। ਤੁਸੀਂ ਇੱਥੇ ਇਲੈਕਟ੍ਰੋਨਿਕ ਭੱਠੀਆਂ ਵਿੱਚ ਸੰਸਕਾਰ ਹੁੰਦਾ ਵੇਖਿਆ ਹੋਵੇਗਾ, ਫਿਊਨਲ ਹਾਊਸ ਜਿਹਨੂੰ ਕਹਿੰਦੇ। ਇੱਕ ਕੁਆਂਟਲ ਦਾ ਵਿਅਕਤੀ ਹੋਵੇ ਨਾ ਸਾਧ ਸੰਗਤ ਜੀ, ਤੇ ਜਿਸ ਵੇਲੇ ਉਹਦਾ ਅਸੀਂ ਉੱਥੇ ਫਿਊਨਲ ਕਰਨੇ ਆ,
ਤੇ ਜਿਹੜਾ ਸ਼ੇਸ਼ ਬਚਦਾ ਨਾ ਸਮਾਨ ਉਹ 10-15 ਕਿਲੋ, 4-5 ਕਿਲੋ, 3-2 ਕਿਲੋ ਨਹੀਂ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਉਹ ਥੋੜਾ ਜਿਹਾ ਹੁੰਦਾ। ਹਾਂਜੀ, ਕਦੀ ਤੁਹਾਡਾ ਧਿਆਨ ਗਿਆ ਹੋਵੇ ਤੇ ਮੁਬਾਰਕ। ਜੇ ਉਹ ਫਿਊਨਲ ਹਾਊਸ ਚ ਕੰਮ ਕਰਨ ਵਾਲਿਆਂ ਨੂੰ ਪੁੱਛੀਏ ਵੀ ਗੁਰਮੁਖੋ ਇਹ ਜਿਹੜਾ ਗੁਜਰਿਆ ਸਾਡਾ ਸੱਜਣ, ਇਹ ਤੇ ਕੁਆਂਟਲ ਦਾ ਸੀ ਤੇ ਤੁਸੀਂ ਇੰਨਾ ਕੁ ਦੇ ਰਹੇ ਹੋ, ਬਾਕੀ ਕਿੱਥੇ ਗਿਆ? ਤੇ ਉਹ ਤੁਹਾਨੂੰ ਦੱਸੇਗਾ ਵੀ ਗੁਰਮੁਖੋ ਇਹਦੇ ਵਿੱਚ 70 ਲੀਟਰ ਤੇ ਪਾਣੀ ਸੀ। ਇਹ ਪ੍ਰਚੰਡ ਅਗਨੀ ਜਦੋਂ ਅਸੀਂ ਸਵਿੱਚ ਦੱਬਿਆ ਤਾਂ ਪਾਣੀ ਜਿਹੜਾ ਸੀ ਵਾਸ਼ਪੀਕਰਨ ਹੋ ਕੇ ਚਿਮਣੀ ਰਾਹੀਂ ਭਾਫ ਬਣ ਕੇ ਬਾਹਰ ਨਿਕਲ ਗਿਆ। ਅੱਛਾ ਜੀ, ਬਾਕੀ 30 ਕਿਲੋ ਕਹਿਣਗੇ ਉਹਦੇ ਵਿੱਚੋਂ ਜਿਹੜੀ ਅਗਨੀ ਸੀ ਉਹ ਅਗਨੀ ਵਿੱਚ ਚਲੀ ਗਈ, ਆਕਾਸ਼ ਆਕਾਸ਼ ਵਿੱਚ ਚਲਾ ਗਿਆ, ਵਾਯੂ ਵਾਯੂ ਵਿੱਚ ਚਲੀ ਗਈ। ਜੀ ਬਚਿਆ ਕੀ ਹੈ? ਤਾਂ ਉਹ ਫਿਰ ਕਹਿੰਦੇ ਨੇ ਜੀ ਇਹ ਪੰਜਵਾਂ ਤੱਤ ਬਚਿਆ, ਮਿੱਟੀ। ਇਹ ਮਿੱਟੀ ਤੁਸੀਂ ਜਲ ਪ੍ਰਵਾਹ ਕਰੋਗੇ, ਥੋੜ੍ਹੀ ਦੇਰ ਜਲ ਦੇ ਉੱਤੇ ਤਰਦੀ ਹੋਈ ਨਜ਼ਰ ਆਵੇਗੀ, ਫਿਰ ਇੱਕ ਸਟੇਜ 'ਤੇ ਜਾ ਕੇ ਮਿੱਟੀ ਵੀ ਮਿੱਟੀ 'ਤੇ ਬੈਠ ਜਾਏ। ਮਿੱਟੀ ਮਿੱਟੀ ਵਿੱਚ ਚਲੀ ਗਈ, ਵਾਯੂ ਵਾਯੂ ਵਿੱਚ ਚਲੀ ਗਈ, ਆਕਾਸ਼ ਆਕਾਸ਼ ਵਿੱਚ ਚਲਾ ਗਿਆ, ਅਗਨੀ ਅਗਨੀ ਵਿੱਚ ਚਲੀ ਗਈ, ਔਰ ਪਾਣੀ ਵਾਸ਼ਪੀਕਰਨ ਹੋ ਕੇ ਸਪੇਸ ਵਿੱਚ ਚਲਾ ਗਿਆ। ਇਹਨੂੰ ਹਜ਼ੂਰ ਕਹਿੰਦੇ ਨੇ 5 ਤੱਤ ਕੋ ਤਨ ਰਚਿਓ, ਜਾਨੋ ਚਤਰ ਸਜਾਨ, ਜੇ ਤੇ ਉਪਜਿਓ ਨਾਨਕਾ ਲੀਨ, ਤਾਹੇ ਮਹਿਮਾਨ। ਤੱਤ ਤੱਤਾਂ ਵਿੱਚ ਚਲੇ ਗਏ। ਹੁਣ ਆਈ ਗੱਲ ਆਤਮਾ ਦੀ। ਆਤਮਾ ਕੀ ਹੈ? ਨਾ ਇਹ ਮਾਨਸ, ਨਾ ਇਹ ਦਿਓ, ਨਾ ਇਹ ਜਤੀ ਕਹਾਵੇ ਸਿਓ। ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਆਤਮਾ ਹੈ ਨਾ, ਮੂਲ ਰੂਪ ਵਿੱਚ ਨਾ ਉਹ ਮਨੁੱਖ ਹੈ, ਨਾ ਉਹ ਦੇਵਤਾ ਹੈ। ਉਹਨੂੰ ਜਿਸ ਤਰ੍ਹਾਂ ਦਾ ਕਲਬੂਤ ਮਿਲ ਜਾਂਦਾ ਨਾ, ਜਿਹਦੇ 'ਚ ਉਹ ਪ੍ਰਵੇਸ਼ ਕਰਦੀ ਹੈ, ਉਹਨੂੰ ਉਹ ਨਾਮ ਮਿਲ ਜਾਂਦਾ। ਮੂਲ ਰੂਪ ਵਿੱਚ ਨਾ ਉਹ ਮਾਨਸ ਹੈ, ਨਾ ਉਹ ਦੇਵ ਹੈ, ਨਾ ਉਹ ਜਤੀ ਕਹਾਵੇ ਸਿਓ, ਨਾ ਉਹ ਜੋਗੀ, ਨਾ ਅਵਤੂਤਾ, ਨਾ ਉਹ ਮਾਏ, ਨਾ ਕਾਹੂ ਪੂਤਾ। ਫਿਰ ਕਹਿੰਦੇ ਇਹ ਮੰਦਰ ਮੈਂ ਕੌਣ ਵਸਾਈ? ਧਿਆਨ ਦਿਆ ਜੇ, ਮੌਤ ਦਾ ਖੌਫ ਖਤਮ ਹੋ ਜਾਏ। ਇਹ ਮੰਦਰ, ਸਰੀਰ ਰੂਪੀ ਮੰਦਰ ਵਿੱਚ ਕੌਣ ਵਸਦਾ ਫਿਰ? ਤਾਂ ਕਾ ਅੰਤ ਨਾ ਕੋ ਉਪਾਈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ ਇਹਦੇ ਅੰਦਰ ਜਿਹੜੀ ਵਸਦੀ। ਤੇ ਫਿਰ ਹੋਰ ਕੁਝ ਬਚਨ ਕਰਕੇ ਨਾ ਇਹ ਬ੍ਰਾਹਮਣ, ਨਾ ਇਹ ਖਾਤੀ ਇਤਿਆਦਿ, ਅਖੀਰ ਚ ਜਾ ਕੇ ਕਹਿੰਦੇ ਨੇ ਕਹੋ ਕਬੀਰ, ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਇਹ ਮੰਦਰ ਮੈਂ ਕੌਣ ਵਸਾਈ? ਇਹ ਮੰਦਰ ਮੈਂ ਰਾਮ ਕੀ ਅੰਸ਼ ਵਸਾਈ। ਇਹ ਮੰਦਰ ਮੈਂ ਕੌਣ ਵਸਾਈ? ਤਾਂ ਕਾ ਅੰਤ ਨਾ ਕੋ ਪਾਈ, ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੈ ਨਾ ਮਨਸ। ਕਾਗਜ਼ ਦੇ ਉੱਤੇ ਸ਼ਾਹੀ ਨਾਲ ਲਿਖ ਦਿੱਤਾ, ਹੁਣ ਜੋ ਕਾਗਜ਼ ਦਾ ਤੇ ਸ਼ਾਹੀ ਦਾ ਨਾਤਾ ਬਣ ਗਿਆ, ਰਿਸ਼ਤਾ ਬਣ ਗਿਆ, ਉਹ ਆਤਮਾ ਦਾ ਤੇ ਪਰਮਾਤਮਾ ਦਾ ਰਿਸ਼ਤਾ ਬਣ ਗਿਆ। ਨਾ ਪਰਮਾਤਮਾ ਕਦੀ ਮਿਟੇ, ਨਾ ਆਤਮਾ ਕਦੀ ਖਤਮ ਹੋਵੇ। ਇਹਨੂੰ ਭਗਤ ਰਵਿਦਾਸ ਜੀ ਜਿਸ ਤਰ੍ਹਾਂ ਐਕਸਪਲੇਨ ਕਰਦੇ ਨੇ, ਉਹ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਹੁਣ ਤੇ ਸਾਇੰਸ ਦਾ ਯੁੱਗ ਹੈ, ਉਦੋਂ ਤੇ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ। ਕਬੀਰ ਰਵਿਦਾਸ ਜੀ ਨੇ ਉਦੋਂ ਸਾਡੇ ਤਨ ਨੂੰ ਪਾਣੀ ਦੀ ਕੰਧ ਕਹਿ ਦਿੱਤਾ। ਕਿਉਂ? ਕਿਉਂਕਿ 65-70% ਇਹਦੇ 'ਚ ਪਾਣੀ ਹੈ। ਜਲ ਕੀ ਭੀਤ, ਇਹ ਪਾਣੀ ਦੀ ਕੰਧ ਹੈ। ਤਰਕਸ਼ੀਲ ਕਹਿਣ ਲੱਗੇ ਜੀ ਪਾਣੀ ਦੀ ਕੰਧ ਤੇ ਖੜੀ ਨਹੀਂ ਹੋ ਸਕਦੀ। ਕਹਿਣ ਲੱਗੇ ਹੋ ਸਕਦੀ ਹੈ, ਜਦੋਂ ਬਹੁਤ ਹਵਾ ਤੇਜ਼ ਹੋਵੇ ਝੀਲ ਵਿੱਚ ਵੀ ਲਹਿਰਾਂ ਬਣ ਜਾਂਦੀਆਂ ਨੇ, ਇਸੇ ਤਰ੍ਹਾਂ ਇਹ ਪਾਣੀ ਦੀ ਕੰਧ ਰੂਪੀ ਸਰੀਰ ਨੂੰ ਪੌਣਾ ਦੀ ਥੰਮੀ ਨੇ ਰੋਕਿਆ ਹੋਇਆ। ਜਦੋਂ ਤੱਕ ਸਵਾਸ ਚੱਲਦੇ ਨੇ ਖੜੀ ਰਹਿੰਦੀ ਹੈ, ਸਵਾਸ ਆਉਣੋਂ ਬੰਦ ਹੋ ਜਾਣ ਤੇ ਧੜੰਮ ਕਰਕੇ ਡਿੱਗ ਪੈਂਦੀ। ਪਵਨ ਕਾ ਥੰਬਾ, ਹਾਂਜੀ, ਪੌਣਾ ਦੀ ਥੰਮੀ ਦਿੱਤੀ ਹੋਈ। ਰਕਤ ਬੂੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ, ਭਾਵ ਸਪਸ਼ਟ ਹੈ, ਪੰਖੀ ਬਸੈ ਵਿਚਾਰਾ। ਸੰਸਾਰ ਰੁੱਖ ਦੇ ਉੱਤੇ ਸਰੀਰ ਰੂਪੀ ਆਲਣੇ ਦੇ ਵਿੱਚ ਆਤਮਾ ਰੂਪੀ ਪੰਛੀ ਰਹਿੰਦਾ। ਤੇ ਗੁਰਮੁਖੋ, ਜੇ ਕਿਸੇ ਰੁੱਖ ਦੇ ਉੱਤੇ ਕਿਸੇ ਪੰਛੀ ਨੇ ਆਲਣਾ ਪਾਇਆ ਹੋਵੇ ਤੇ ਉਹ ਚੋਗਾ ਚੁਗਣ ਗਿਆ ਹੋਵੇ, ਤੇ ਉਸ ਰੁੱਖ ਦਾ ਮਾਲਕ, ਜਿਸ ਖੇਤ ਵਿੱਚ ਉਹ ਰੁੱਖ ਹੈ ਉਹਦਾ ਮਾਲਕ, ਉਹਨੂੰ ਜ਼ਰੂਰਤ ਹੋਵੇ ਲੱਕੜ ਦੀ, ਬਾਲਣ ਦੀ, ਉਹ ਮਗਰੋਂ ਆ ਕੇ ਟਰਾਲੀ ਟਰੈਕਟਰ ਖਿਲਾਰ ਕੇ, ਲੇਬਰ ਲਿਆ ਕੇ, ਉਹਦੇ ਤਣੇ ਖਾਲੀ ਕਰਕੇ, ਉਹਨੂੰ ਡੇਕ ਕੇ, ਉਹਨੂੰ ਛਾਂਗ ਕੇ, ਮੋਛੇ ਮਾਛੇ ਪਾ ਕੇ ਟਰਾਲੀ 'ਚ ਲੱਦ ਕੇ ਲੈ ਗਿਆ,
ਸ਼ਾਮ ਨੂੰ ਪਰਿੰਦਾ ਵਾਪਸ ਆਇਆ, ਸਪੇਸ ਵਿੱਚ ਉੱਡਦਾ ਉੱਡਦਾ ਪਜਲ ਹੋ ਗਿਆ ਵੀ ਮੈਂ ਕਿੱਥੇ ਆ ਗਿਆ ਇੱਥੇ, ਤੇ ਮੈਨੂੰ ਕੋਈ ਦਿਸ ਹੀ ਨਹੀਂ ਰਿਹਾ। ਥੋੜਾ ਹੋਰ ਚੱਕਰ ਲਾਏ ਤੇ ਹੌਲੀ ਹੌਲੀ ਗੱਲ ਸਮਝ ਵਿੱਚ ਆਈ ਵੀ ਜਿਹੜੇ ਰੁੱਖ ਦੇ ਉੱਤੇ, ਜਿਹੜੇ ਟਾਣ ਦੇ ਉੱਤੇ ਮੇਰਾ ਆਲਣਾ ਸੀ, ਉਹਨੂੰ ਸਮੇਤ ਜੜ੍ਹਾਂ ਦੇ ਪੁੱਟ ਕੇ ਛਾਂਗ ਕੇ ਮੋਛੇ ਪਾ ਕੇ ਕਿਸਾਨ ਲੈ ਗਿਆ। ਹੁਣ ਜਦੋਂ ਰੁੱਖ ਹੀ ਨਹੀਂ ਤੇ ਆਲਣਾ ਕੀ ਰਹਿਣਾ? ਪਰ ਕੀ ਉਹ ਸਾਰਾ ਸਮਾਜ ਖਤਮ ਹੋਣ ਤੇ ਪੰਛੀ ਮਰ ਗਿਆ? ਪੰਛੀ ਨੂੰ ਖੱਜਲ ਖੁਆਰੀ ਜ਼ਰੂਰ ਹੋਈ, ਪਰ ਪੰਛੀ ਅਜੇ ਜ਼ਿੰਦਾ ਹੈ। ਉਹਨੇ ਅਗਲੇ ਦਿਨ ਫਿਰ ਚੁੰਝ ਨਾਲ ਤੀਲੇ ਇਕੱਠੇ ਕਰਕੇ, ਡੱਕੇ ਇਕੱਠੇ ਕਰਕੇ ਤੇ ਨਵੇਂ ਸਿਰਿਓਂ ਆਲਣਾ ਬਣਾਉਣਾ ਸ਼ੁਰੂ ਕਰ ਦਿੱਤਾ। ਇਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਇਹ ਦੁਨੀਆਂ ਦੇ ਉੱਤੇ ਸਾਡਾ ਵਸੇਬਾ ਇਸ ਤਰ੍ਹਾਂ ਹੈ ਜਿਵੇਂ ਰੁੱਖਾਂ ਦੇ ਉੱਤੇ ਪੰਛੀ ਰਹਿੰਦੇ ਨੇ। ਰੁੱਖ ਨੇਸਤੋ ਨਾਬੂਤ ਵੀ ਹੋ ਜਾਣ ਤੇ ਪੰਛੀ ਫਿਰ ਵੀ ਜਿਉਂਦੇ ਰਹਿੰਦੇ ਨੇ। ਸੋ ਆਤਮਾ ਔਰ ਪੰਜ ਭੂਤਕ ਸਰੀਰ ਜਿਹੜਾ ਹੈ ਸਾਧ ਸੰਗਤ ਜੀ, ਇਹ ਅਮਰ ਹੈ। ਮੈਂ ਬੇਨਤੀ ਕਰਾਂ, ਆਤਮਾ ਅਮਰ ਹੈ ਤੇ ਅਸੀਂ ਪ੍ਰਪੇਰ ਹਾਂ। ਜਿਹੜੇ ਪੰਜ ਤੱਤਾਂ ਦੇ ਸਰੀਰ ਨੂੰ ਲੈ ਕੇ ਮੈਂ ਤੁਹਾਡੇ ਨਾਲ ਬਚਨ ਕਰ ਰਿਹਾ, ਤੁਸੀਂ ਬਚਨ ਸੁਣ ਰਹੇ ਹੋ, ਇਹ ਪੰਜ ਤੱਤ ਵੀ ਬ੍ਰਹਿਮੰਡ ਵਿੱਚੋਂ ਕਦੀ ਖਤਮ ਨਹੀਂ ਹੁੰਦੇ, ਜੁਦਾ ਜੁਦਾ ਹੋ ਜਾਂਦੇ ਨੇ, ਖਤਮ ਨਹੀਂ ਹੁੰਦੇ। ਇਹ ਫਲਸਫਾ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਸਮਝਾਇਆ ਸੀ। ਇਹਨੂੰ ਕਬੀਰ ਸਾਹਿਬ ਕਹਿੰਦੇ ਨੇ, ਜੇ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਜਿਹੜੀ ਮੌਤ ਤੋਂ ਦੁਨੀਆਂ ਡਰਦੀ ਏ, ਉਸ ਮੌਤ ਦੀ ਅਸਲੀਅਤ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝ ਲਈਏ, ਲਿਹਾਜ਼ਾ ਹੁਣ ਸਾਨੂੰ ਮੌਤ ਤੋਂ ਡਰ ਨਹੀਂ ਲੱਗ। ਹੁਣ ਰੋਜ਼ ਇੱਥੇ ਅਜੇ ਤੱਕ ਢਾਡੀ ਦੀਵਾਨਾਂ ਵਿੱਚ ਕਹਿੰਦੇ ਨੇ ਵੀ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰ ਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇਹ ਕੋਈ ਅਤਕਥ ਨਹੀਂ ਥੋੜ੍ਹਾ। ਉਸੇ ਸੂਚੀ ਵਿੱਚ ਉਸੇ ਫਰਿਸ਼ਤ ਦੇ ਉਸੇ ਮਾਲਾ ਦਾ ਮਨਕਾ ਹੈ ਭਾਈ ਦਿਲਾਵਰ ਸਿੰਘ। ਤੇ ਭਗਤ ਕਬੀਰ ਜੀ ਕਹਿੰਦੇ, ਅਬ ਕੈਸੇ ਮਰੋ ਮਰਨ ਮਨ ਮਾਨਿਆ। ਅਸਲ ਵਿੱਚ ਮਰਨਾ ਕੀ ਹੈ? ਆਪਣੇ ਅਹੰਕਾਰ ਨੂੰ ਖਤਮ ਕਰ ਲੈਣਾ। ਮੇਰਾ ਦਿਲ ਕਰਦਾ ਮੈਂ ਆਪਣੇ ਅੰਦਰੋਂ ਆਪਣੇ ਅਹੰਕਾਰ ਨੂੰ ਖਤਮ ਕਰ ਲਵਾਂ, ਮੇਰਾ ਮਨ ਮੰਨ ਗਿਆ। ਅਸਲ ਵਿੱਚ ਆਤਮਕ ਮੌਤੇ ਤੇ ਉਹ ਮਰਦੇ ਨੇ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹਿ ਸਭ ਕੋਏ, ਭਾਈ ਮੌਤ ਦੀਆਂ ਗੱਲਾਂ ਤੇ ਸਾਰੀ ਦੁਨੀਆਂ ਕਰ ਰਹੀ, ਪਰ ਸਹਿਜ ਹੈ ਮਰੈ ਅਮਰ ਹੋਏ ਸੋਏ। ਜਿਹੜੇ ਆਤਮਕ ਅਡੋਲਤਾ ਵਿੱਚ ਟਿਕ ਕੇ ਇਸ ਪ੍ਰਕਾਰ ਆਪਣੇ ਤਨ ਨਿਸ਼ਾਵਰ ਕਰ ਦਿੰਦੇ ਨੇ, ਕਿਸ ਪ੍ਰਕਾਰ ਸਾਧ ਸੰਗਤ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਨੇ ਕੀਤਾ। ਮੈਂ ਆਰੰਭ ਚ ਬੇਨਤੀ ਕੀਤੀ ਸੀ, ਫਿਰ ਦੁਹਰਾ ਦਿਆਂ, ਕਿਹਦਾ ਦਿਲ ਨਹੀਂ ਕਰਦਾ ਵੀ ਇਹ ਮੌਜ ਮੇਲਾ ਵੇਖੀਏ? ਕਿਹਦਾ ਨਹੀਂ ਦਿਲ ਕਰਦਾ? ਅਮਰੀਕਾ ਜਾਈਏ, ਕੈਨੇਡਾ ਜਾਈਏ, ਇੰਡੀਆ ਜਾਈਏ, ਵੱਡੀਆਂ ਵੱਡੀਆਂ ਮੋਟਰਾਂ ਤੇ ਘੁੰਮੀਏ, ਨਵੇਂ ਨਵੇਂ ਕੱਪੜੇ ਪਾਈਏ, ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਈਏ, ਬੜੇ ਬੜੇ ਵੱਡੇ ਲੀਡਰ, ਵੱਡੇ ਵੱਡੇ ਅਫਸਰ ਆਪਣੇ ਬੱਚਿਆਂ ਨੂੰ ਬਣਾਈਏ, ਡਾਕਟਰ ਬਣਾਈਏ, ਇੰਜੀਨੀਅਰ ਬਣਾਈਏ, ਪਾਇਲਟ ਬਣਾਈਏ, ਹੋੜ ਲੱਗੀ ਹੈ ਨਾ, ਕਿਹਦਾ ਨਹੀਂ ਦਿਲ ਕਰਦਾ? ਕੁਝ ਲੋਕ ਆਪਣੇ ਤਲ ਤੇ ਜਿਉਂਦੇ ਨੇ ਤੇ ਕੁਝ ਲੋਕ ਹੋਰਨਾਂ ਵਾਸਤੇ ਜਿਉਂਦੇ। ਸੱਚ ਤੇ ਇਹ ਹੈ ਵੀ ਸ਼ਹੀਦਾਂ ਨੂੰ ਸ਼ਹੀਦੀ ਉਦੋਂ ਦੇਣੀ ਪੈਂਦੀ ਹੈ ਜਦੋਂ ਅਸੀਂ ਸਾਰੇ ਆਪਣਾ ਆਪਣਾ ਬਣਦਾ ਹੱਕ ਅਦਾ ਨਹੀਂ ਕਰਦੇ। ਜਿੱਥੇ ਸਾਨੂੰ ਬੋਲਣਾ ਚਾਹੀਦਾ ਹੈ, ਕਰਨਾ ਤੇ ਦੂਰ ਦੀ ਗੱਲ ਹੈ, ਅਸੀਂ ਉੱਥੇ ਬੋਲਦੇ ਵੀ ਨਹੀਂ। ਉਹ ਕਹਿੰਦੇ ਨੇ ਵੀ ਜੇ ਤੁਹਾਡਾ ਕੋਈ ਵੀ ਤੁਹਾਡੇ ਬਰਖਿਲਾਫ ਨਹੀਂ ਨਾ, ਅਸੀਂ ਬੜੇ ਖੁਸ਼ ਹੁੰਦੇ ਹਾਂ ਨਾ ਉਸ ਬੰਦੇ ਤੇ ਜਿਹਦਾ ਕੋਈ ਵੀ ਵਿਰੋਧ ਨਾ ਕਰੇ। ਤੇ ਉਹ ਕਹਿੰਦੇ ਨੇ ਵੀ ਜਿਹਦਾ ਕੋਈ ਵੀ ਵਿਰੋਧ ਨਾ ਕਰੇ, ਇੱਕ ਗੱਲ ਪੱਕੀ ਏ ਵੀ ਜਿੱਥੇ ਜਿਹੜੀ ਗੱਲ ਕਹਿਣੀ ਚਾਹੀਦੀ ਸੀ ਇਹਨੇ ਉੱਥੇ ਵੀ ਨਹੀਂ ਕਹੀ। ਜੇ ਇਹਨੇ ਕਹੀ ਹੁੰਦੀ ਤੇ ਕੋਈ ਨਾ ਕੋਈ ਇਹਦੇ ਵਿਰੋਧ ਵਿੱਚ ਜ਼ਰੂਰ ਆ ਜਾਣਾ ਸੀ। ਸੋ ਗੁਰੂ ਸਵਾਰੀ ਸਾਧ ਸੰਗਤ ਜੀ, ਜਦੋਂ ਅਸੀਂ ਆਪਣਾ ਆਪਣਾ ਬਣਦਾ ਹੱਕ ਅਦਾ ਨਹੀਂ ਕਰਦੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਅਸੀਂ ਜਦੋਂ ਉੱਥੇ ਨਹੀਂ ਬੋਲਦੇ ਵੀ ਭਾਈ ਤੁਸੀਂ ਧੱਕਾ ਕਰ ਰਹੇ ਹੋ, ਨੌਜਵਾਨ ਨੂੰ ਪਿੰਡੋਂ ਚੁੱਕ ਕੇ ਲੈ ਗਏ ਹੋ, ਤੁਸੀਂ ਫੇਕ ਐਨਕਾਊਂਟਰ ਕਰ ਦਿੱਤਾ,
ਆ ਫਲਾਣੀ ਢਾਣੀ ਤੇ ਤੁਸੀਂ ਬੱਚੀ ਦੇ ਨਾਲ ਜਬਰ ਜਨਾਹ ਕੀਤਾ, ਫਲਾਣਾ ਘਰ ਜਿਹੜਾ ਉਹਨੂੰ ਤੁਸੀਂ ਅੱਗ ਲਾ ਕੇ ਸਾੜ ਦਿੱਤਾ, ਫਲਾਣੇ ਤੇ ਤੁਸੀਂ ਜਿਹੜਾ ਉਹ ਫੇਕ ਮੁਕੱਦਮਾ ਬਣਾ ਦਿੱਤਾ। ਜਦੋਂ ਅਸੀਂ ਕੋਈ ਵੀ ਨਹੀਂ ਬੋਲਦਾ, ਦੁਬਕ ਜਾਂਦੇ ਹਾਂ, ਫਿਰ ਕਿਸੇ ਇੱਕ ਨੂੰ ਇਸ ਤਰ੍ਹਾਂ ਕੁਰਬਾਨੀ ਕਰਨੀ ਪੈਂਦੀ ਹੈ। ਸੋ ਐਸੇ ਕੌਮ ਦੇ ਕੁਤਬੀ ਸਿਤਾਰੇ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਸਵਾਰੀ ਸਾਧ ਸੰਗਤ ਜੀ ਉਸ ਜ਼ੁਲਮ ਨੂੰ, ਬੇਅੰਤੇ ਬੁੱਚੜ ਨੂੰ, ਗੁਰੂ ਸਰੂਪ ਸਾਧ ਸੰਗਤ ਜੀ ਜਹੰਨਮ ਭੇਜਣ ਵਾਸਤੇ ਆਪਣੇ ਸਰੀਰ ਦੇ ਚੀਥੜੇ ਚੀਥੜੇ ਉਡਵਾ ਲਏ, ਔਰ ਸੱਚਮੁੱਚ ਉਦੋਂ ਬਾਅਦ ਜ਼ੁਲਮ ਨੂੰ ਕਾਫੀ ਹੱਦ ਤੱਕ ਠੱਲ ਪੈ ਗਏ, ਕਾਫੀ ਹੱਦ ਤੱਕ ਠੱਲ ਪੈ ਗਏ। ਜ਼ੁਲਮ ਤੇ ਚਲੋ ਉਹ ਇੱਕ ਪਾਸੇ ਸਟੇਟ ਹੈ, ਇੱਕ ਪਾਸੇ ਨਿਮਾਣੇ ਜਿਹੇ ਸਿੱਖ ਨੇ, ਉਹ ਤੇ ਹੁਣ ਵੀ ਹੋ ਰਿਹਾ, ਪਰ ਉਹ ਜਿੰਨਾ ਤੇ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਦੂਜਿਆਂ ਵਾਸਤੇ ਤੇ ਕਾਹਦਾ ਜ਼ੁਲਮ ਹੁੰਦਾ। ਉਹ ਤੇ ਕਹਿੰਦੇ ਨੇ ਵੀ ਐਵੇਂ ਰੌਲਾ ਪਾਉਂਦੇ ਨੇ। ਸੋ ਇਹ ਬਹੁਤ ਵੱਡਾ ਦਿਹਾੜਾ ਹੈ। ਬੜੀ ਮਹਾਨ ਸ਼ਖਸੀਅਤ ਭਾਈ ਸਾਹਿਬ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ ਉਸ ਵੇਲੇ ਦੇ ਸਭ ਤੋਂ ਸਿਰੇ ਦੇ ਜ਼ਾਲਮ ਵਿਅਕਤੀ ਨੂੰ ਸਤਸੰਗਤ ਜੀ ਇਸ ਪ੍ਰਕਾਰ ਜਹੰਨਮ ਭੇਜ ਕੇ ਪੰਥ ਦੀ ਬੜੀ ਮਹਾਨ ਸੇਵਾ ਕੀਤੀ। ਮੈਂ ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਵਟਭਾਗਾ ਸਮਝਣਾ ਵਾਂ ਬਈ ਇਸ ਤਰ੍ਹਾਂ ਦੇ ਮਹਾਨ ਯੋਧੇ, ਮਹਾਨ ਸੂਰਬੀਰ, ਮਹਾਨ ਤਿਆਗੀ। ਗੁਰਮੁਖੋ, ਅਸੀਂ ਕਹਿ ਤੇ ਦਿੰਦੇ ਹਾਂ ਧਰਮ ਦੀ ਚਾਦਰ, ਹਿੰਦ ਦੀ ਚਾਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ, ਇਹ ਸਾਰੇ ਚਾਦਰਾਂ ਹੀ ਨੇ। ਪਰ ਚਾਦਰ ਬਣ ਲਈ ਇੱਕ ਸਫ਼ਰ ਤੈਅ ਕਰਨਾ ਪੈਂਦਾ। ਵੜੇਵੇਂ ਤੋਂ ਹੋਏ ਵੜੇਵਾਂ, ਜੱਗ ਵਿੱਚ ਤਨ ਬੀਜੇ ਖੇ ਨਾਰ ਲਾਇਆ, ਬੂਟੀ ਹੋਏ ਕਪਾਹ ਦੀ ਟਿੰਡੇ ਆਸਾ ਸਾਫ ਖੜਾਇਆ, ਦੂ ਮਿਲ ਵੇਲਣ ਵੇਲਿਆ, ਲੂੰ ਲੂੰ ਕਰ ਤੁੰਬ ਤਵਾਏ। ਫਿਰ ਉਹ ਸਤਸੰਗਤ ਜੀ ਉਹ ਜਦੋਂ ਕੈਂਚੀ ਕੱਟਦੀ ਹੈ, ਸਿਉਂਦੀ, ਫਿਰ ਉਹਨੂੰ ਬਲਦੀ ਸੜਦੇ ਪਾਣੀ ਦੇ ਵਿੱਚ ਉਹਨੂੰ ਰੰਗ ਚਾੜਨ ਵਾਸਤੇ ਡੋਬਦੇ ਨੇ, ਫਿਰ ਕਿਸੇ ਦੇ ਗਲ ਵਿੱਚ ਪੈ ਕੇ ਉਹ ਸ਼ੋਭਾ ਬਣਦਾ ਹੈ। ਉਹ ਕੱਪੜਾ ਬਣਨ ਵਾਸਤੇ, ਪੱਤ ਢੱਕਣ ਵਾਸਤੇ ਉਹਨੂੰ ਬੜੇ ਇਸ ਪੁਠਾਲੀ ਦੇ ਵਿੱਚੋਂ ਨਿਕਲਣਾ ਪੈਂਦਾ। ਇਸ ਤਰ੍ਹਾਂ ਦੀਆਂ ਇਹ ਸ਼ਖਸੀਅਤਾਂ ਨੇ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਅਤੇ ਹੋਰ ਉਹਨਾਂ ਦੇ ਨਾਲ ਰਾਜੋਆਣਾ ਸਾਹਿਬ, ਹਵਾਰਾ ਸਾਹਿਬ, ਹੋਰ ਇਹ ਸਾਰੀ ਜਿਹੜੀ ਟੀਮ ਸੀ, ਇਹਨਾਂ ਸਾਰਿਆਂ ਦਾ ਆਪਣਾ ਆਪਣਾ ਰੋਲ ਸੀ। ਉਹ ਤਾਂ ਸ਼ਹੀਦ ਹੋ ਗਏ, ਬਾਕੀ ਜਿਹੜੇ ਨੇ ਹੁਣ ਤੱਕ ਜੇਲ੍ਹਾਂ ਦੇ ਵਿੱਚ ਸਾਧ ਸੰਗਤ ਜੀ ਉਹ ਡੱਕੇ ਹੋਏ ਨੇ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ। ਔਰ ਇਹ ਇੱਕ ਕਿਸਮ ਦੀ ਜ਼ਬਰਦਸਤੀ ਹੈ ਸਰਕਾਰ ਦੀ, ਬਈ ਅਸੀਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਵੀ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ, ਗੁਲਾਮ ਹੋ, ਔਰ ਤੁਹਾਡੀਆਂ ਸਜ਼ਾਵਾਂ ਭਾਵੇਂ ਪੂਰੀਆਂ ਹੋ ਗਈਆਂ ਨੇ, ਅਸੀਂ ਤੁਹਾਨੂੰ ਰਿਹਾ ਨਹੀਂ ਕਰਨਾ। ਚਲੋ ਅਸੀਂ ਹੋਰ ਕੁਛ ਨਾ ਕਰ ਸਕੀਏ, ਅਸੀਂ ਦੂਰ ਦਰਾਜ ਇੱਥੇ ਸੱਤ ਸਮੁੰਦਰ ਪਾਰ ਜਿੱਥੇ ਆ ਕੇ ਬੈਠੇ ਹਾਂ, ਇੱਥੇ ਆਪਣੇ ਸ਼ਹੀਦਾਂ ਦੀ ਗੱਲ ਤਾਂ ਕਮ ਸੇ ਕਮ ਅਸੀਂ ਕਰੀਏ ਵੀ ਸਾਡੇ ਨਾਲ ਆਹ ਕੁਛ ਹੋਇਆ ਹੈ ਅਤੇ ਸਾਡੇ ਕੌਮੀ

ਔਰ ਸਾਰੇ ਜਿਹੜੇ ਹੋਰ ਇਹ ਸਾਰੇ ਸੱਜਣ ਸੇਵਾ ਕਰਦੇ ਨੇ, ਸਾਰਿਆਂ ਦਾ ਦਾਸ ਧੰਨਵਾਦੀ ਹੈ ਜਿਨ੍ਹਾਂ ਦੀ ਬਦੌਲਤ ਆਪ ਸੰਗਤ ਦੇ ਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੁੰਦਾ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਪ੍ਰਬੰਧਕ ਵੀਰਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਉਣ ਵਾਲਾ ਸਾਰਾ ਹੀ ਮਹੀਨਾ ਇਹ ਆਪ ਜੀ ਦੇ ਚਰਨਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦੀ ਸੇਵਾ ਪ੍ਰਾਪਤ ਹੋਈ ਹੈ। ਆਪ ਜੀ ਨੇ ਸਮੇਂ ਸਮੇਂ ਦਰਸ਼ਨ ਦੇਣ ਦੀ ਕਿਰਪਾਲਤਾ ਜ਼ਰੂਰ ਕਰਦੇ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਰਬਾਰ 'ਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਾਬਰਮ ਕਰਾਈ ਹੈ। ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਜੀਓ ਆਇਆਂ ਆਖਦਾ। ਅੱਜ ਆਪ ਸੰਗਤਾਂ ਦੇ ਇਹ ਦੀਵਾਨ ਦੇ ਵਿੱਚ ਪਹਿਲੀ ਹਾਜ਼ਰੀ ਹੈ, ਪਹਿਲਾ ਦਿਨ ਹੈ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਸਮਾਂ ਦਿੱਤਾ, ਇੱਥੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਆਪ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਈ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਨਾਲ ਹੀ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਮਹਾਰਾਜ ਦੀ ਬੜੀ ਬਖਸ਼ਿਸ਼ ਹੈ। ਵੈਸੇ ਤਾਂ ਜਿੰਨੇ ਵੀ ਗੁਰੂ ਕੇ ਕੀਰਤਨੀ ਹੈ, ਪ੍ਰਚਾਰਕ ਨੇ, ਇਹਨਾਂ 'ਤੇ ਮਹਾਰਾਜ ਦੀ ਬਖਸ਼ਿਸ਼। ਧੰਨ ਗੁਰੂ ਰਾਮਦਾਸ ਜੀ ਦਾ ਹੱਥ ਅਤੇ ਇਹ ਜੋ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਪਰ ਬਹੁਤ ਕੀਰਤਨੀ ਜਥੇ ਇਹੋ ਜਿਹੇ ਨੇ ਕਿ ਜਿਨ੍ਹਾਂ 'ਤੇ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੁੰਦੀ ਹੈ ਕਿ ਇਹ ਗਲ ਦਾ ਰਸ ਹੈ ਜਿਹੜਾ, ਇਹ ਧੰਨ ਗੁਰੂ ਰਾਮਦਾਸ ਜੀ ਕਿਰਪਾ ਹੁੰਦੀ ਹੈ। ਸੋ ਇਹਨਾਂ 'ਤੇ ਬੜੀ ਬਖਸ਼ਿਸ਼ ਹੈ। ਮੈਂ ਇਹਨਾਂ ਨੂੰ ਅੱਜ ਪਹਿਲਾ ਦਿਨ ਹੈ, ਸਾਰੇ ਪ੍ਰਬੰਧ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਸੰਗਤ ਵੱਲੋਂ ਜਿਉਂ ਆਖਦਾ ਹਾਂ। ਅਤੇ ਇਹ ਆਪਣੇ ਪਾਸ ਕੁਛ ਸਮਾਂ ਆਪ ਸੰਗਤਾਂ ਦੀ ਕੀਰਤਨ ਦੁਆਰਾ ਹਾਜ਼ਰੀ ਭਰਨਗੇ। ਆਓ, ਅੱਜ ਪਹਿਲਾ ਦਿਨ ਹੈ, ਅਰਦਾਸ ਕਰਦੇ ਕਿ ਮਹਾਰਾਜ ਇਹਨਾਂ ਤੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਅਤੇ ਆਓ ਇਹਨਾਂ ਤੋਂ ਕੀਰਤਨ ਦੇ ਨਾਲ ਜੁੜੀਏ। ਇਹਨਾਂ ਦਾ ਜਥਾ ਸਾਡੇ ਪਾਸ ਅੱਜ ਪਹੁੰਚਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ, ਜਿਸ ਤਰ੍ਹਾਂ ਆਪ ਸੰਗਤਾਂ ਨੂੰ ਪਤਾ ਹੈ ਕਿ ਅੱਜ ਆਪਾਂ ਭਾਈ ਦਿਲਾਵਰ ਸਿੰਘ ਜੀ ਦਾ ਸ਼ਹਾਦਤ ਭਰਿਆ ਦਿਨ ਮਨਾ ਰਹੇ ਹਾਂ। ਭਾਈ ਸਾਹਿਬ ਜੀ ਨੇ ਆਪ ਸੰਗਤਾਂ ਨੂੰ ਜਾਣੂ ਕਰਵਾਇਆ ਹੈ ਇਤਿਹਾਸ ਤੋਂ, ਅਤੇ ਆਪਾਂ ਇੱਕ ਸ਼ਬਦ ਹੋਰ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧ ਵਿੱਚ ਪੜ੍ਹਾਂਗੇ। ਫਿਰ ਉਸ ਤੋਂ ਉਪਰੰਤ ਇੱਕ ਸ਼ਬਦ ਹੰਸਰਾ ਸਾਹਿਬ ਜੀ ਉਹਨਾਂ ਵੱਲੋਂ ਹੁਕਮ ਹੋਇਆ ਹੈ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ ਤਬ ਲੱਗ ਇਹ ਤਨ ਦੇ। ਇੱਕ ਛੋਟਾ ਜਿਹਾ ਸ਼ਬਦ ਆਪਾਂ ਸ਼ਹਾਦਤ ਦੇ ਸੰਬੰਧ ਵਿੱਚ ਪੜ੍ਹ ਕੇ ਫਿਰ ਉਪਰੰਤ ਇਹ ਸ਼ਬਦ ਗ੍ਰਹਿਣ ਕਰਾਂਗੇ। ਤਾਂ ਸਤ ਸੰਗਤ, ਇੱਕ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ, ਮੈਂ ਪਹਿਲੀ ਵਾਰ ਇਸ ਸਟੇਜ 'ਤੇ ਕੀਰਤਨ ਕਰਨ ਵਾਸਤੇ ਆਇਆ, ਪਰ ਮੈਂ ਥੱਕ ਜਾਂਦਾ ਕਈ ਵਾਰ ਕਹਿ ਕਹਿ ਕੇ ਸੰਗਤ ਨੂੰ ਵੀ ਨਾਲ ਜਪਿਆ ਕਰੋ ਗੁਰੂ ਕੀ ਬਾਣੀ, ਨਾਲ ਕੀਰਤਨ ਕਰਿਆ ਕਰੋ। ਅਤੇ ਬਾਬੇ ਨਾਨਕ ਦਾ ਜਿਹੜਾ ਉਪਦੇਸ਼ ਹੈ, ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ, ਅਤੇ ਸਤਿਗੁਰੂ ਜੀ ਦਾ ਉਪਦੇਸ਼ ਹੈ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਜਿਸ ਬੋਲਤ ਮੁੱਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਆਰਾਧੇ ਜਮ ਕਿਛ ਨਾ ਕਹੇ, ਜਿਸ ਕੀ ਸੇਵਾ ਸਭ ਕੁਛ ਲਹੇ, ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ। ਜਿਹੜੇ ਬੋਲ ਬੋਲਣ ਨਾਲ ਮੁੱਖ ਪਵਿੱਤਰ ਹੋ ਜਾਵੇ, ਜਿਹੜੇ ਬੋਲ ਬੋਲਣ ਨਾਲ ਆਤਮਾ ਨਿਰਮਲ ਹੋ ਜਾਵੇ, ਜਿਹੜੇ ਬੋਲ ਬੋਲਣ ਨਾਲ ਜਮਾਂ ਦੀ ਮਾਰ ਤੋਂ ਬਚ ਜਾਈਏ, ਜਿਹੜੇ ਬੋਲ ਬੋਲਣ ਨਾਲ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ, ਐਸੇ ਬੋਲ ਬੋਲਣ ਤੋਂ ਕਾਹਦਾ ਗੁਰੇਜ਼, ਗੁਰੇਜ਼ ਕਰਨਾ ਚਾਹੀਦਾ ਹੈ ਨਿੰਦਿਆ ਤੋਂ ਚੁਗਲੀ ਤੋਂ। ਗੁਰੂ ਕੀ ਬਾਣੀ ਗਾਉਣ ਲੱਗਿਆਂ, ਗੁਰੂ ਕੀ ਬਾਣੀ ਪੜ੍ਹਨ ਲੱਗਿਆਂ, ਗੁਰੂ ਕੀ ਬਾਣੀ ਦੀ ਵਿਚਾਰ ਕਰਨ ਲੱਗਿਆਂ ਕੋਈ ਗੁਰੇਜ਼ ਨਹੀਂ, ਕੋਈ ਸੰਕੋਚ ਨਹੀਂ, ਪਰ ਅਸੀਂ ਕਰਦੇ ਹਾਂ। ਗੁਰੂ ਕੀ ਬਾਣੀ ਗਾਉਣ ਲੱਗਿਆਂ ਅਕਸਰ ਅਸੀਂ ਸੰਗਤ ਨੂੰ ਕਹਿੰਦੇ ਵੀ ਨਾਲ ਨਾਲ ਤੁਸੀਂ ਵੀ ਕਿਰਪਾ ਕਰੋ, ਪਰ ਇਸ ਸਟੇਜ 'ਤੇ ਇਹ ਪਹਿਲੀ ਵਾਰ ਮੈਂ ਦੇਖਿਆ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਪਈ, ਮਾਤਾਵਾਂ ਭੈਣਾਂ ਮੇਰੇ ਨਾਲ ਕੀਰਤਨ ਕਰ ਰਹੀਆਂ। ਸਤ ਸੰਗਤ, ਜਦੋਂ ਸਾਰੇ ਆਪਾਂ ਰਲ ਕੇ ਗਾਉਂਦੇ ਹਾਂ ਅਤੇ ਸਾਡਾ ਸਾਰਿਆਂ ਦਾ ਮੁੱਖ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਮੇਰਾ ਆਮਦ ਕਰਨ ਆਓ, ਇੱਕ ਸ਼ਬਦ ਛੋਟਾ ਜਿਹਾ ਆਪਾਂ ਸ਼ਹਾਦਤ ਦੇ ਸੰਬੰਧ ਵਿੱਚ ਪੜ੍ਹ ਕੇ, ਸਾਡੇ ਮਹਾਨ ਯੋਗ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਇਹ ਵੀ ਪਹੁੰਚੇ ਹਨ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ, ਅਤੇ ਬੜੀ ਰੰਗੀ ਹੋਈ ਰੂਹ ਹਨ। ਸਤ ਸੰਗਤ, ਅਸੀਂ ਉਹ ਦਿਨ ਯਾਦ ਕਰਦੇ ਜਦੋਂ ਇਹਨਾਂ ਦੀ ਚਰਨਾਂ ਵਿੱਚ ਬੈਠ ਕੇ, ਇਹਨਾਂ ਦੇ ਲਾਗੇ ਬੈਠ ਕੇ ਸਾਨੂੰ ਕੀਰਤਨ ਕਰਨ ਦਾ ਸੁਭਾਗ ਮਿਲਦਾ ਸੀ। ਇਹਨਾਂ ਨੇ ਇਸ ਤਰ੍ਹਾਂ ਹੀ ਥਾਪੜੇ ਦੇਣੇ ਅਤੇ ਖੁਸ਼ ਹੋਣਾ, ਕਹਿਣਾ ਵੀ ਦਿਓ ਪ੍ਰਸ਼ਾਦ, ਜੇ ਸੈਂਟ ਆ ਜਾਣੇ ਇਤਰ ਆ ਜਾਣੇ ਉਹ ਸਿੰਘਾਂ ਨੂੰ ਚੌਰਬਰਦਾਰਾਂ ਨੂੰ ਭੇਜਣਾ ਵੀ ਭਾਈ ਸਾਹਿਬ ਉਹਨਾਂ ਨੂੰ ਦੇ ਕੇ ਆਓ। ਸਤ ਸੰਗਤ, ਇਸ ਤਰ੍ਹਾਂ ਦਾ ਪਿਆਰ ਅੱਜ ਤੱਕ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਇਹਨਾਂ ਕੋਲ ਮਿਲਦਾ ਸੀ। ਉਹ ਵੀ ਮਾਨਯੋਗ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਵੀ ਪਹੁੰਚੇ ਹਨ, ਸੋ ਬੜੀ ਮਾਣ ਵਾਲੀ ਗੱਲ ਹੈ, ਕਿਉਂਕਿ ਐਸੀਆਂ ਹਸਤੀਆਂ, ਐਸੇ ਗੁਰਮੁਖ ਸਮਦ੍ਰਿਸ਼ਟ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਨਹੀਂ ਤਾਂ ਸਾਡੇ ਅੰਦਰ ਬੜੇ ਭੇਦ ਭਾਵ ਹਨ। ਅਤੇ ਇਹਨਾਂ ਦੇ ਮਨ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਤੇਰ ਮੇਰ ਨਹੀਂ, ਜਿੱਥੇ ਵੀ ਸੰਗਤ ਨਾਲ ਮਿਲਦੇ ਹਨ ਬੜੇ ਪਿਆਰ ਨਾਲ, ਅਤੇ ਰਾਗੀ ਸਿੰਘਾਂ ਨੂੰ ਤਾਂ ਖਾਸ ਕਰਕੇ ਇੰਨਾ ਪਿਆਰ ਦਿੰਦੇ ਸਨ ਕਿ ਅੱਜ ਵੀ ਸਾਨੂੰ ਯਾਦ ਆਉਂਦੀ ਹੈ ਇਹਨਾਂ ਦੀ ਗੱਲ, ਅੱਜ ਵੀ ਇਹਨਾਂ ਦੀ ਯਾਦ ਆਉਂਦੀ ਹੈ ਜਦੋਂ ਬਾਹਰ ਵਿਦੇਸ਼ਾਂ ਵਿੱਚ ਹੁੰਦੇ, ਸਾਡੇ ਪਿੱਛੇ ਨਹੀਂ ਬੈਠੇ ਹੁੰਦੇ, ਸਾਨੂੰ ਸੋਚਦੇ ਅਸੀਂ ਵੀ ਸਾਡੇ ਪਿੱਛੇ ਅਕਾਸ਼ ਸਿੰਘ ਸਾਹਿਬ ਬੈਠੇ ਹੁੰਦੇ ਸਾਨੂੰ ਥਾਪੜਾ ਦਿੰਦੇ, ਅਤੇ ਅੱਜ ਸਟੇਜ 'ਤੇ ਪਿੱਛੇ ਬੈਠ ਕੇ ਥਾਪੜਾ ਦੇ ਰਹੇ ਹਨ। ਸੋ ਆਓ ਆਪਾਂ ਮਿਲ ਕੇ ਸਾਰੇ

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਰ ਜੋ ਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੋਗੇ ਅਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਆਪਾਂ ਕਲਯੁਗੀ ਜੀਵਾਂ ਨੂੰ ਤਰਸ ਕਰਕੇ ਮਿਆਵੀ ਤਮਾਸ਼ੇ ਚੋਂ ਕੱਢ ਕੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਏ। ਵਡਭਾਗੀਓ ਆਓ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਆਪਾਂ ਲਾਹਾ ਲਈਏ ਤੇ ਲਾਹਾ ਮਿਲਦਾ ਏ ਇੱਥੇ ਮਨ ਦੀ ਇਕਾਗਰਤਾ ਦੇ ਨਾਲ ਜਿੱਥੇ ਇਹ ਸੰਗਤ ਦੀਆਂ ਘੜੀਆਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਨੇ। ਬਿਨ ਭਾਗਾ ਸਤਿਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਦੈ ਜੀਓ। ਉੱਥੇ ਇਹ ਘੜੀਆਂ ਸਫਲੀਆਂ ਉਹਨਾਂ ਦੀਆਂ ਹੁੰਦੀਆਂ ਨੇ ਜਿਹੜੇ ਇੱਥੇ ਮਨ ਕਰਕੇ ਹਾਜ਼ਰ ਹੁੰਦੇ ਨੇ। ਸਰੀਰ ਦਾ ਬਹੁਤ ਹਾਜ਼ਰ ਹੋਵੇ ਮਨ ਗੈਰ ਹਾਜ਼ਰ ਹੋਵੇ ਤਾਂ ਫਿਰ ਇੱਥੇ ਹਾਜ਼ਰੀਆਂ ਨਹੀਂ ਲੱਗਿਆ ਕਰਦੀਆਂ, ਸਮਾਂ ਸਫਲਿਆ ਨਹੀਂ ਹੋਇਆ ਕਰਦਾ। ਸੋ ਆਓ ਮਨ ਦੀ ਇਕਾਗਰਤਾ ਬਣਾਓ ਤੇ ਸਭ ਤੋਂ ਪਹਿਲਾਂ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੈਠੇ ਹਾਂ ਗੁਰਬਾਣੀ ਰੂਪੀ ਚਰਨ, ਗੁਰਬਾਣੀ ਰੂਪੀ ਚਾਨਣ ਦੀ ਸ਼ਰਨ ਦੇ ਵਿੱਚ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਚਾਨਣ ਜਿਹੜਾ ਏ ਉਹ ਪ੍ਰਾਣੀ ਦਾ ਰਾਹ ਦਸੇਰਾ ਏ, ਹਨੇਰਾ ਜਿਹੜਾ ਏ ਉਹ ਹਰ ਸ਼ੈ ਦੀ ਹੈਸੀਅਤ ਮਿਟਾ ਦਿੰਦਾ ਏ। ਹਨੇਰੇ ਦੇ ਵਿੱਚ ਸੋਨਾ ਪਿਆ ਹੋਵੇ, ਮਿੱਟੀ ਹੋਵੇ, ਲੋਹਾ ਹੋਵੇ, ਚਾਂਦੀ ਹੋਵੇ, ਜੋ ਮਰਜ਼ੀ ਹੋਵੇ, ਉਸ ਦੀ ਹੋਂਦ ਗਵਾਚ ਜਾਂਦੀ ਹੈ। ਚਾਨਣ ਦੇ ਵਿੱਚ ਹੀ ਪਤਾ ਲੱਗਦਾ ਏ ਹੋਂਦ ਦਾ ਕਿ ਇਹ ਸੋਨਾ ਏ, ਇਹ ਚਾਂਦੀ ਏ, ਆ ਮਿੱਟੀ ਏ। ਨਹੀਂ ਤਾਂ ਹਨੇਰੇ ਦੇ ਵਿੱਚ ਹਰ ਸ਼ੈ ਦੀ ਕੀਮਤ ਜਿਹੜੀ ਹੈ ਉਹ ਸਮਾਨ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਸ਼ੂਨੇ ਹੋ ਜਾਂਦੀ ਏ। ਸੋ ਆਪਾਂ ਇਸ ਚਾਨਣ ਦੀ ਸ਼ਰਨ ਵਿੱਚ ਆਏ ਹਾਂ ਤੇ ਇਹ ਚਾਨਣ ਜਿਹੜਾ ਏ ਇਹ ਸਾਨੂੰ ਅੰਦਰੋਂ ਬਾਹਰੋਂ ਦੋਏ ਤਰ੍ਹਾਂ ਹੀ ਰੂਹਾਨੀਅਤ ਦਾ ਚਾਨਣ ਬਖਸ਼ਦਾ ਏ, ਦੋਏ ਤਰ੍ਹਾਂ ਹੀ ਚਾਨਣ ਬਖਸ਼ਦਾ ਏ। ਮਨੁੱਖ ਨੇ ਬਾਹਰ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਬੜੇ ਉਪਰਾਲੇ ਕੀਤੇ ਨੇ। ਮਿੱਟੀ ਦੇ ਤੇਲ ਦੇ ਦੀਵਿਆਂ ਤੋਂ ਗੱਲ ਟੁਰੀ, ਅੱਜ ਆ ਫਾਨੂਸ ਜਗਦੇ ਨੇ। ਮਨੁੱਖ ਨੇ ਆਪਣੀ ਯਾਤਰਾ ਕਰਨ ਵਾਸਤੇ ਆਪਣੀਆਂ ਗੱਡੀਆਂ ਮੋਟਰਾਂ ਦੇ ਮੋਹਰੇ ਵੀ ਜਿਹੜਾ ਏ ਰੋਸ਼ਨੀ ਦਾ ਪ੍ਰਬੰਧ ਕਰ ਲਿਆ ਏ। ਪਰ ਇਹ ਸਾਰਾ ਜਿੰਨਾ ਵੀ ਰੋਸ਼ਨੀ ਦਾ ਪ੍ਰਬੰਧ ਏ ਇਹ ਸਿਰਫ ਬਾਹਰ ਦੇ ਹਨੇਰੇ ਨੂੰ ਦੂਰ ਕਰਦਾ ਏ। ਸਾਹਿਬ ਕਹਿੰਦੇ ਨੇ ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੋ ਇਹ ਗੁਰਬਾਣੀ ਦਾ ਚਾਨਣ, ਇਹ ਰੂਹਾਨੀਅਤ ਦਾ ਚਾਨਣ ਜਿਹੜਾ ਇਹ ਅੰਦਰ ਬਾਹਰ ਸਾਨੂੰ ਦੋਹਾਂ ਨੂੰ ਸਰਸ਼ਾਰ ਕਰਕੇ ਜਿਉਣਾ ਸਿਖਾਉਂਦਾ ਏ। ਸੋ ਵਡਭਾਗੀਓ ਜਿਹਨਾਂ ਨੂੰ ਇਸ ਜ਼ਿੰਦਗੀ ਦੇ ਖੇਲ ਦਾ ਪਤਾ ਲੱਗਾ, ਉਹਨਾਂ ਨੇ ਸੱਚ ਤੋਂ ਧਰਮ ਤੋਂ ਆਪਾਂ ਨਿਸ਼ਾਵਰ ਕਰ ਦਿੱਤਾ, ਉਹਨਾਂ ਨੇ ਪਰਵਾਹ ਨਹੀਂ ਕੀਤੀ ਇਸ ਦੁਨਿਆਵੀ ਚੀਜ਼ਾਂ ਦੀ। ਉਹਨਾਂ ਨੇ ਆਪਣੀ ਬੇਸ਼ਕੀਮਤੀ ਜ਼ਿੰਦਗੀ ਵੀ ਜਿਹੜੀ ਉਹ ਸੱਚ ਦੇ ਲੇਖੇ ਲਾ ਦਿੱਤੀ। ਦੁਨੀਆਂ ਦੀ ਸਭ ਤੋਂ ਬੇਸ਼ਕੀਮਤੀ ਚੀਜ਼ ਜਿਹੜੀ ਹੈ ਉਹ ਜ਼ਿੰਦਗੀ ਹੈ, ਕਿਉਂਕਿ ਜਦੋਂ ਕਿਤੇ ਅੰਤਮ ਸਮਾਂ ਹੋਵੇ ਕਿਸੇ ਦਾ ਤਾਂ ਵਿਅਕਤੀ ਉਸ ਵੇਲੇ ਡਾਕਟਰਾਂ ਦੇ ਸਾਹਮਣੇ ਜਾਂ ਜਿੱਥੋਂ ਵੀ ਖੈਰ ਪੈ ਸਕਦੀ ਹੋਵੇ, ਜਿੱਥੋਂ ਵੀ ਸਾਡੇ ਉਸ ਪਿਆਰੇ ਦੀ ਜਾਨ ਬਚ ਸਕਦੀ ਹੋਵੇ, ਅਸੀਂ ਸਾਰੀ ਮਾਇਆ ਉਹਦੇ ਪੈਰਾਂ ਵਿੱਚ ਢੇਰੀ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਕਿ ਕੁਝ ਪਲ ਦੀ ਜ਼ਿੰਦਗੀ ਜਿਹੜੀ ਹੈ ਉਹ ਮਿਲ ਜਾਵੇ। ਪਰ ਗੁਰੂ ਪਿਆਰਿਓ ਸਾਰੀ ਦੁਨੀਆਂ ਦੀ ਦੌਲਤ ਵੀ ਕਿਸੇ ਨੂੰ ਸਵਾਸ ਨਹੀਂ ਬਖਸ਼ ਸਕਦੀ। ਫਿਰ ਕੀਮਤੀ ਕਿਹੜੀ ਚੀਜ਼ ਹੋਈ, ਇਹ ਦੁਨੀਆਂ ਦੀ ਦੌਲਤ ਜਾਂ ਆ ਸਵਾਸ? ਇਹ ਬੜੇ ਬੇਸ਼ਕੀਮਤੀ ਸਵਾਸ ਨੇ ਜਿਹੜੇ ਸਤਿਗੁਰਾਂ ਨੇ ਸਾਨੂੰ ਬਖਸ਼ੇ। ਪਰ ਦੁੱਖ ਦੀ ਗੱਲ ਕਿ ਅਸੀਂ ਇਹ ਸਵਾਸਾਂ ਰੂਪੀ ਹੀਰੇ ਜਿਹੜੇ ਹਨ ਇਹ ਕੌਡੀਆਂ ਬਦਲੇ ਗਵਾ ਰਹੇ ਹਾਂ।
सतगुरु जी कृपा करन सानू सोझी बख्शन अपने चरनी लगा के इन्हां सुआसां नूं सफलियां करन दीआं बख्शिशां करन।

ਉਲੀਕੇ ਜਿਹੜੇ ਤਾਂ ਹੀ ਸਫਲ ਨੇ ਜੇ ਤੁਹਾਡੀਆਂ ਇੱਥੇ ਹਾਜ਼ਰੀਆਂ ਭਰਪੂਰ ਲੱਗਣ ਤਾਂ। ਅਸੀਂ ਸਾਰੀ ਪ੍ਰਬੰਧਕੀ ਕਮੇਟੀ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਫਿਰ ਸਾਨੂੰ ਦੁਬਾਰਾ ਕੁਝ ਹੀ ਹਫ਼ਤਿਆਂ ਤੋਂ ਬਾਅਦ, ਤਿੰਨ ਚਾਰ ਹਫ਼ਤਿਆਂ ਤੋਂ ਬਾਅਦ ਹੀ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਬਖਸ਼ਿਆ। ਬਹੁਤ ਬਹੁਤ ਧੰਨਵਾਦ ਹੈ ਜੰਡੀ ਸਾਹਿਬ ਜੀ ਹੋਣਾ ਦਾ, ਪ੍ਰਧਾਨ ਜੀ ਰਾਜਾ ਜੀ ਹੋਰੀ ਅਤੇ ਅੰਮ੍ਰਿਤਪਾਲ ਸਿੰਘ ਸੈਕਟਰੀ ਸਾਹਿਬ ਅਤੇ ਜਸਦੇਵ ਸਿੰਘ ਹੋਰਾਂ ਦਾ, ਸਾਰਿਆਂ ਦਾ ਧੰਨਵਾਦ ਹੈ ਕਿ ਸਾਨੂੰ ਸੰਗਤਾਂ ਦੀ ਸੇਵਾ ਕਰਨ ਦਾ ਜਿਹੜਾ ਉਹਨਾਂ ਨੇ ਮੌਕਾ ਦਿੱਤਾ ਹੈ ਇਸ ਸਪੈਸ਼ਲ ਪ੍ਰੋਗਰਾਮ ਤੇ। ਆਓ ਗੁਰੂ ਪਿਆਰਿਓ ਆਪਾਂ ਗੱਲ ਕਰੀਏ, ਇਹ ਜਿਹੜੀ ਸਿੱਖੀ ਹੈ ਇਹਨੇ ਹਮੇਸ਼ਾ ਹੀ ਸੱਚ ਨਾਲ ਜੁੜ ਕਰਕੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਕੱਲੀ ਆਵਾਜ਼ ਹੀ ਬੁਲੰਦ ਨਹੀਂ ਕੀਤੀ, ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ੁਲਮ ਦੇ ਖਿਲਾਫ ਪਹਿਲੀ ਆਵਾਜ਼ ਬੁਲੰਦ ਕਰਕੇ ਆਖਿਆ ਰਾਜੇ ਸ਼ੀ ਮੁਕੱਦਮ ਕੁੱਤੇ, ਤਾਂ ਇਸ ਜ਼ੁਲਮ ਦੇ ਵਿਰੁੱਧ ਉੱਠੀ ਇਹ ਆਵਾਜ਼ ਉਸ ਵੇਲੇ ਜ਼ੁਲਮ ਦੀਆਂ ਜੜ੍ਹਾਂ ਪੱਟਣ ਵਾਸਤੇ ਆਪਣੇ ਹੱਥ ਵਿੱਚ ਤੇਗ ਲੈ ਲੈਂਦੀ ਏ। ਜਦੋਂ ਜ਼ਬਰ ਜ਼ੁਲਮ ਜਿਹੜਾ ਇੰਤਹਾ ਕਰ ਦਿੰਦਾ ਏ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਹੋਈ, ਤਾਂ ਉਸ ਵੇਲੇ ਫਿਰ ਮੀਰੀ ਤੇ ਪੀਰੀ ਇਕੱਠੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਤੋਂ ਉਪਰੰਤ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਦਸਵੇਂ ਵਾਰਸ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ। ਹੁਣ ਇੱਥੇ ਇਹ ਗੱਲ ਲੌਜਿਕ ਵਾਲੀ ਹੈ ਕਿ ਖਾਲਸਾ ਪੈਦਾ ਨਹੀਂ ਕੀਤਾ, ਖਾਲਸਾ ਪੰਥ ਪ੍ਰਗਟ ਕੀਤਾ ਏ। ਜਿਹੜਾ ਪੈਦਾ ਹੁੰਦਾ ਏ ਉਹ ਮੁੱਕਦਾ ਏ, ਜਿਹੜਾ ਜੰਮਦਾ ਉਹ ਮਰਦਾ ਏ, ਇਹ ਖਾਲਸਾ ਪ੍ਰਗਟ ਹੋਇਆ ਏ। ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੀ ਵੀ ਲੌਜਿਕ ਦੇ ਨਾਲ ਲਿਖਦੇ ਨੇ ਦੋ ਚੀਜ਼ਾਂ ਉਹਨਾਂ ਦੇ ਇਹਨਾਂ ਜੋ ਉਹਨਾਂ ਨੇ ਉਚਾਰਿਆ ਉਹਦੇ ਵਿੱਚ ਦੋ ਤਰ੍ਹਾਂ ਦੇ ਲੌਜਿਕ ਰੱਖੇ ਨੇ। ਇੱਕ ਹੈ ਸਤਿਗੁਰ ਨਾਨਕ ਪ੍ਰਗਟਿਆ, ਪ੍ਰਗਟ ਹੋਏ ਨੇ, ਮਿੱਟੀ ਧੁੰਦ ਜੱਗ ਚਾਨਣ ਹੋਆ, ਉੱਥੇ ਜਿੱਥੇ ਉਹਨਾਂ ਨੇ ਇਹ ਪ੍ਰਗਟ ਹੋਣ ਦੀ ਗੱਲ ਕੀਤੀ ਹੈ ਉੱਥੇ ਨਾਲ ਹੀ ਉਹਨਾਂ ਨੇ ਉਹ ਹਨੇਰੇ ਦੀ ਗੱਲ ਵੀ ਕਰ ਸਕਦੇ ਸਨ, ਉਹਨਾਂ ਨੇ ਧੁੰਦ ਦੀ ਗੱਲ ਕੀਤੀ ਹੈ ਕਿਉਂਕਿ ਧੁੰਦ ਜਿਹੜੀ ਆ ਹਨੇਰੇ ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਏ। ਹਨੇਰਾ ਜਿਹੜਾ ਏ ਕੋਈ ਛੋਟੀ ਜਿਹੀ ਲਾਈਟ ਦੇ ਨਾਲ ਵੀ ਦੂਰ ਹੋ ਜਾਂਦਾ ਏ, ਪਰ ਧੁੰਦ ਇੰਨੀ ਖਤਰਨਾਕ ਹੁੰਦੀ ਏ ਕਿ ਦਿਨ ਵੇਲੇ ਵੀ ਸਫ਼ਰ ਕਰਨਾ ਔਖਾ ਹੋ ਜਾਂਦਾ ਏ। ਲਾਈਟਾਂ ਦਾ ਰੋਸ਼ਨੀ ਦਾ ਧੁੰਦ ਤੇ ਅਸਰ ਨਹੀਂ ਹੁੰਦਾ, ਸੋ ਉਸ ਵੇਲੇ ਜ਼ਬਰ ਜ਼ੁਲਮ ਦੀ ਧੁੰਦ ਸੀ, ਉਸ ਧੁੰਦ ਨੂੰ ਦੂਰ ਕਰਨ ਵਾਸਤੇ ਇਹ ਰੂਹਾਨੀ ਰੋਸ਼ਨੀ ਜਿਹੜੀ ਹੈ ਉਹ ਪ੍ਰਗਟ ਹੁੰਦੀ ਏ। ਸੋ ਗੁਰੂ ਪਿਆਰਿਓ ਖਾਲਸਾ ਪ੍ਰਗਟ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ, ਤੇ ਇਸ ਖਾਲਸੇ ਨੇ ਜ਼ਬਰ ਜ਼ੁਲਮ ਦੀਆਂ ਜੜ੍ਹਾਂ ਪੱਟੀਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਵਿੱਚ ਪਹਿਲਾ ਲੋਕ ਰਾਜ ਕਾਇਮ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਲੋਕ ਰਾਜ ਕਾਇਮ ਕਰਦਿਆਂ ਹੋਇਆ ਜਿਹੜੇ ਲੋਕ ਕਿਰਤੀ ਸਨ ਉਹਨਾਂ ਦੀ ਕਿਰਤ ਦੇ ਮਾਲਕ ਬਣਾਇਆ, ਜਿਹੜੇ ਲੋਕ ਜ਼ਮੀਨਾਂ ਵਾਹੁੰਦੇ ਸਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ, ਬਾਕੀ ਕਿਰਤੀਆਂ ਨੂੰ ਇਲਾਕੇ ਦੇ ਪਿੰਡਾਂ ਦੇ ਚੌਧਰੀ ਬਣਾਇਆ। ਕਹਿਣ ਤੋਂ ਭਾਵ ਸਰਬ ਸਾਂਝਾ ਇੱਕ ਰਾਜ ਕਾਇਮ ਕੀਤਾ, ਭਾਵੇਂ ਕਿ ਉਸ ਵੇਲੇ ਜ਼ੁਲਮ ਦੀਆਂ ਮੁਦਈ ਸਾਰੀਆਂ ਤਾਕਤਾਂ ਇਕੱਠੀਆਂ ਹੋਈਆਂ ਤੇ ਕੁਝ ਅਰਸੇ ਵਾਸਤੇ ਇਹ ਰਾਜ ਜਿਹੜਾ ਏ ਉਹ ਖਾਲਸੇ ਦੇ ਹੱਥੋਂ ਖੁੱਸ ਗਿਆ, ਪਰ ਖਾਲਸੇ ਨੇ ਆ ਇਸ ਰੂਹਾਨੀ ਰੰਗ ਦੇ ਨਾਲ ਰਤੀ ਵੀ ਸਮਝੌਤਾ ਨਹੀਂ ਕੀਤਾ ਕਿ ਆਪਣੇ ਨਿਜ਼ਮਾਂ ਨੂੰ ਬਦਲ ਲਈਏ, ਤੇ ਜਿਹੜਾ ਸਾਡਾ ਸਤਿਗੁਰੂ ਜੀ ਨੇ ਜੋ ਸਾਡੀ ਡਿਊਟੀ ਲਾਈ ਹੈ ਜਿਸ ਰੂਹਾਨੀਅਤ ਦੇ ਉੱਤੇ ਪਹਿਰਾ ਦੇਣਾ ਹੈ ਉਹਦੇ ਤੋਂ ਇੱਕ ਇੰਚ ਵੀ ਇੱਕ ਮਾਸਾ ਜਿੰਨਾ ਵੀ ਪਾਸੇ ਨਹੀਂ ਹੋਏ, ਉਹ ਆਪਣੇ ਨਿਸ਼ਾਨੇ ਤੇ ਟੁਰਦੇ ਹੋਏ ਰੂਹਾਨੀਅਤ ਦੇ ਰੰਗ ਵਿੱਚ ਰੱਤੇ ਹੋਏ ਜ਼ੁਲਮ ਦੇ ਖਿਲਾਫ਼ ਜੂਝਦੇ ਰਹੇ। ਤੇ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਫਿਰ ਖਾਲਸੇ ਜੀ ਨੇ ਆਪਣਾ ਰਾਜ ਕਾਇਮ ਕੀਤਾ। ਇਹ ਗੱਲ ਵੱਖਰੀ ਹੈ ਕਿ ਡੋਗਰਿਆਂ ਦੀ ਗਦਾਰੀ ਸਦਕਾ ਇਹ ਰਾਜ ਅੰਗਰੇਜ਼ਾਂ ਦੇ ਹੱਥ ਵਿੱਚ ਚਲੇ ਗਿਆ, ਫਿਰ ਅੰਗਰੇਜ਼ਾਂ ਦੇ ਨਾਲ ਵੀ ਸਾਡੇ ਖਾਲਸੇ ਜੀ ਨੇ ਜੂਝ ਕੇ 92% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ। ਤੇ ਜਦੋਂ ਗੁਰੂ ਪਿਆਰਿਓ ਸਾਡਾ ਦੇਸ਼ ਆਜ਼ਾਦ ਹੋਇਆ, ਬਾਕੀ ਤਾਂ ਸਾਰਾ ਦੇਸ਼ ਆਜ਼ਾਦ ਹੋ ਗਿਆ ਪਰ ਖਾਲਸਾ ਜੀ ਗੁਲਾਮ ਹੋ ਗਏ, ਸਿੱਖ ਕੌਮ ਗੁਲਾਮ ਹੋ ਗਈ, ਸਾਡੀ ਧਰਤੀ ਵੰਡੀ ਗਈ, ਪੰਜਾਬ ਦੀ ਹਿੱਕ ਤੇ ਆਰਾ ਰੱਖ ਕੇ ਪੰਜਾਬ

ਨੂੰ ਪਹਿਲਾਂ ਦੋ ਫਾੜ ਕਰਦੇ ਹੋਇਆ ਸੁਣਦੇ ਪੰਜਾਬ ਦਾ 60% ਜਿਹੜਾ ਹਿੱਸਾ ਸੀ 58 ਤੋਂ ਲੈ ਕੇ 60% ਦੇ ਕਰੀਬ ਪੰਜਾਬ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਚਲਿਆ ਗਿਆ, ਜਿਹੜਾ ਬਾਕੀ 40-42% ਬਚਿਆ ਉਹਨੂੰ ਵੀ 3 ਜਗ੍ਹਾ ਤੇ ਜ਼ਬਾ ਕੀਤਾ ਗਿਆ। ਕੁਛ ਹਿੱਸਾ ਵੱਢ ਕੇ ਜਿਹੜਾ ਆਏ ਉਹ ਹਿਮਾਚਲ ਨੂੰ ਦੇ ਦਿੱਤਾ, ਕਿਤੇ ਹਰਿਆਣਾ ਬਣਾ ਦਿੱਤਾ, ਸਾਡੇ ਹੀ ਪਿੰਡ ਉਜਾੜ ਕੇ ਜਿਹੜੀ ਰਾਜਧਾਨੀ ਬਣਾਈ ਗਈ ਚੰਡੀਗੜ੍ਹ ਉਹਦਾ ਰੇੜਕਾ ਉਹਨਾਂ ਨੇ ਪਾ ਦਿੱਤਾ। ਹਰਿਆਣੇ ਦੇ ਨਾਲ ਜਿਹੜਾ ਅੱਜ ਤੱਕ ਟਿੰਡ ਵਿੱਚ ਕਾਨਾ ਪਾਇਆ ਹੋਇਆ ਹੈ, ਹਰਿਆਣੇ ਦੇ ਨਾਲ ਇਹ ਰੇੜਕਾ ਪਿਆ ਹੋਇਆ ਹੈ। ਪਿੰਡ ਪੰਜਾਬ ਦੇ ਉਜੜੇ ਪਰ ਅਜੇ ਤੱਕ ਵੀ ਇਸ ਮਸਲੇ ਨੂੰ ਸੁਲਝਾਇਆ ਨਹੀਂ ਗਿਆ। ਪਰ ਕਿਉਂਕਿ ਮਤਲਬ ਤਾਂ ਉਹਨਾਂ ਨੂੰ ਇਹ ਸੀ ਕਿ ਸਿੱਖਾਂ ਨੂੰ ਉਜਾੜਨਾ ਹੈ, ਸਿੱਖਾਂ ਨੂੰ ਉਜਾੜਨਾ ਕਿਉਂ, ਕਿਉਂਕਿ ਇਹ ਜਿਹੜੇ ਨੇ ਸੱਚ ਦੇ ਮਦਈ ਨੇ, ਇਹ ਇੱਕੋ ਇੱਕ ਕੌਮ ਹੈ ਜਿਹੜੀ ਹਿੱਕ ਤਾਣ ਕੇ ਜ਼ਾਲਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਹੈ ਤੇ ਇਸ ਕੌਮ ਨੂੰ ਸਾਹ ਸਤਹੀਣ ਕਰਨ ਵਾਸਤੇ ਸਾਡਾ ਪਾਣੀ ਖੋਇਆ ਗਿਆ, ਸਾਡੀ ਬਿਜਲੀ ਖੋਈ ਗਈ, ਹਰ ਤਰ੍ਹਾਂ ਦਾ ਧੱਕਾ ਸਾਡੇ ਨਾਲ ਹੋਇਆ। ਸਾਨੂੰ ਤਾਂ ਆਪਣਾ ਸੂਬਾ ਬਣਾਉਣ ਵਾਸਤੇ ਵੀ ਜੇਲ੍ਹਾਂ ਭਰਨੀਆਂ ਪਈਆਂ। ਗੁਰੂ ਪਿਆਰਿਓ, ਧੱਕਿਆਂ ਦੀ ਲਿਸਟ ਬੜੀ ਲੰਬੀ ਹੈ ਜਿਹਨੇ ਜਿਹੜੇ ਸਾਡੇ ਨਾਲ ਧੱਕੇ ਹੋਏ। ਪਰ ਸਭ ਤੋਂ ਜ਼ਿਆਦਾ ਮਾੜੀ ਘਟਨਾ ਇਹ ਵਾਪਰੀ ਜਦੋਂ 1984 ਦੇ ਵਿੱਚ ਸਿੱਖਾਂ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ, ਸਜ਼ਾ ਲਈ ਦਬਾ ਲੈਣ ਵਾਸਤੇ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਹ ਸਾਨੂੰ ਝੁਕਾਉਣ ਵਾਸਤੇ ਸੀ। ਉਹ ਸੰਤ ਪਿੰਡਰਾਂ ਵਾਲਿਆਂ ਦਾ ਜਾਂ ਹੋਰ ਨਾ ਗੁਰੂ ਪਿਆਰਿਆਂ ਦਾ ਨਾਮ ਲੱਗਦਾ ਹੈ, ਇਹ ਤਾਂ ਬਹਾਨੇ ਬਣਾਏ ਜਾਂਦੇ ਨੇ। ਇਹ ਤਾਂ ਸਿੱਖਾਂ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ 1984 ਦਾ ਜਿਹੜਾ ਸੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਗੁਰੂ ਪਿਆਰਿਓ। ਪਰ 10 ਸਾਲ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ ਇਹਨਾਂ ਦੇ ਪੈਰਾਂ ਹੇਠਾਂ ਅੱਗ ਬਾਲੀ ਰੱਖੀ। ਪਰ ਇਹ ਅਣਖ ਤੇ ਗੈਰਤ ਦੇ ਮਦਈ ਜਿੰਨੇ ਵੀ ਨੌਜਵਾਨ ਸਨ ਉਹਨਾਂ ਨੂੰ ਤਾਂ ਸ਼ਹੀਦ ਕੀਤਾ ਹੀ ਕੀਤਾ ਇਹਨਾਂ ਨੇ। ਇੱਕ ਇੱਕ ਵਿਅਕਤੀ ਨੂੰ ਸੈਂਕੜੇ ਸੈਂਕੜੇ ਆ ਕੇ ਪੁਲਿਸ ਵਾਲੇ ਵੀ ਘੇਰਾ ਪਾਉਂਦੇ ਰਹੇ ਤੇ ਜਦੋਂ ਇਹਨਾਂ ਦੀ ਬਾਹ ਵਾਸਤਾ ਨਾ ਗਿਆ ਤਾਂ ਇੱਥੋਂ ਤੱਕ ਜ਼ੁਲਮ ਕੀਤਾ ਗਿਆ ਕਿ ਵਿਚਾਰਿਆਂ ਨੂੰ ਘਰਾਂ ਤੋਂ ਵਿੱਚੋਂ ਨਿਰਦੋਸ਼ਾਂ ਨੂੰ ਚੱਕ ਚੱਕ ਕੇ ਇਹਨਾਂ ਨੇ ਮਾਰ ਦਿੱਤਾ। ਇਹ ਉਹਨਾਂ ਦੀਆਂ ਲਾਸ਼ਾਂ ਵੀ ਘਰਦਿਆਂ ਨੂੰ ਨਹੀਂ ਦਿੱਤੀਆਂ। ਆਪਾਂ ਜਾਣਦੇ ਹਾਂ ਕਿ ਕਿਵੇਂ 25,000 ਦੇ ਕਰੀਬ ਲਾਸ਼ਾਂ ਦਾ ਪਤਾ ਲੱਗਾ। ਪਰ ਜਿਹਨਾਂ ਨੇ ਇਹਨਾਂ ਲਾਸ਼ਾਂ ਦਾ ਪਤਾ ਕੀਤਾ ਉਹਨਾਂ ਨੂੰ ਵੀ ਲਾਸ਼ ਬਣਾ ਦਿੱਤਾ ਗਿਆ। ਗੁਰੂ ਪਿਆਰਿਓ, ਇਹ ਜ਼ੁਲਮ ਦੀ ਜਿਹੜੀ ਇੰਤਹਾ ਹੈ, ਇੱਕ ਖਾਲਸੇ ਜੀ ਨੇ ਹਮੇਸ਼ਾ ਹੀ ਆਪਣੇ ਪਿੰਡੇ ਤੇ ਝੱਲਿਆ ਹੈ ਜ਼ੁਲਮ। ਸਾਨੂੰ ਤਾਂ 50,000 ਨੂੰ ਵੀ ਇੱਕ ਇੱਕ ਦਿਨ ਦੇ ਵਿੱਚ ਸ਼ਹੀਦ ਕੀਤਾ ਗਿਆ ਹੈ। ਸੋ ਗੁਰੂ ਪਿਆਰਿਓ, ਜਦੋਂ ਬਿਆਂਤੇ ਬੁੱਚੜ ਦੀ ਸਰਕਾਰ ਬਣ ਗਈ, ਨਾਲ ਉਹਨਾਂ ਮਦਈ KPS ਗਿੱਲ, ਇਸ ਜੁੰਡਲੀ ਨੇ ਮਿਲ ਕੇ ਉਸ ਵੇਲੇ ਜਿਹੜੀਆਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਦੀਆਂ ਹਨੇਰੀਆਂ ਲਿਆਂਦੀਆਂ, ਉਸ ਦੀ ਤਸਵੀਰ ਤੁਹਾਡੀ ਜਥਾ ਆਪਦੇ ਸਾਹਮਣੇ ਇੰਜ ਪੇਸ਼ ਕਰ

ਰੋ ਗਿਆ ਸਿੱਖਾਂ ਦਾ ਪੰਜਾਬ ਵਸਣਾ।

ਜਦੋਂ ਜਦੋਂ ਵੀ ਕਿਸੇ ਨੂੰ ਕੋਈ ਤਾਕਤ ਮਿਲੀ ਹੈ ਤਾਂ ਉਹ ਇਸ ਤਾਕਤ ਦੇ ਨਸ਼ੇ ਵਿੱਚ ਅੰਨਾ ਹੋ ਕੇ ਜ਼ੁਲਮ ਦੇ ਘੋੜੇ ਤੇ ਅਸਵਾਰ ਹੋ ਕੇ ਆਉਂਦਾ ਏ ਤੇ ਆਉਂਦਾ ਇਹ ਭੁਲੇਖਾ ਪਾਲ ਕੇ ਹੈ ਕਿ ਹਰ ਪਾਸੇ ਮੇਰੀ ਤੂਤੀ ਬੋਲੇਗੀ, ਮੇਰਾ ਬੋਲ ਬਾਲਾ ਹੋਵੇਗਾ, ਲੋਕਾਂ ਦੀ ਹਰ ਤਾਕਤ ਨੂੰ ਆਪਣੇ ਕੋਲ ਸਮੇਟਣ ਵਾਸਤੇ ਉਹ ਜ਼ਬਰ ਜ਼ੁਲਮ ਦੀਆਂ ਹਨੇਰੀਆਂ ਚਲਾਉਂਦਾ ਆਇਆ ਏ। ਚਾਹੇ ਉਹ ਜ਼ਕਰੀਆ ਖਾਨ ਹੋਵੇ, ਚਾਹੇ ਉਹ ਮੀਰ ਮੰਨੂ ਹੋਵੇ, ਅਨੇਕ ਏਦਾਂ ਦੇ ਜਿਹੜੇ ਜ਼ਾਬਰ ਹੋਏ ਜਿਨ੍ਹਾਂ ਨੇ ਪਹਿਲਾਂ ਵੀ ਸਿੱਖੀ ਤੋਂ ਪਹਿਲਾਂ ਵੀ ਜ਼ੁਲਮ ਗੁਜ਼ਾਰੇ, ਪਰ ਖਾਸ ਕਰਕੇ ਸਿੱਖਾਂ ਦੇ ਵੇਲੇ ਤਾਂ ਇਸ ਹਕੂਮਤ ਦਾ ਨਸ਼ਾ ਜਿਹੜਾ ਇਹਨਾਂ ਜ਼ਾਬਰਾਂ ਦੇ ਸਿਰ ਤੇ ਜਿਹੜਾ ਇਹ ਸਿਰ ਚੜ ਕੇ ਜਿਹੜਾ ਕੂਕਿਆ, ਤੇ ਇਹ ਕੋਈ ਨਵੀਂ ਗੱਲ ਨਹੀਂ ਸੀ। ਇਹ ਹਿੰਦ ਸਰਕਾਰ ਨੇ ਵੀ ਇਹ ਭਰਮ ਜੋ ਪਾਲਿਆ ਉਹਦਾ ਭਰਮ ਦੂਰ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਸਮੇਂ ਸਮੇਂ ਤੇ ਆਪਣਿਆਂ ਸ਼ੇਰਾਂ ਨੂੰ ਥਾਪੜਾ ਦਿੱਤਾ। ਜੇਕਰ ਇੰਦਰਾ ਵੰਗਾਰ ਦੀ ਹੈ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸ਼ੇਰ ਹਿੱਕਾਂ ਤਾਣ ਲੈਂਦੇ ਨੇ, ਤੇ ਜਦੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸ਼ਹਾਦਤ ਪਾ ਜਾਂਦੇ ਨੇ ਤਾਂ ਉਸ ਵੇਲੇ ਅਨੇਕਾਂ ਸੂਰਮੇ ਮੈਦਾਨ ਵਿੱਚ ਨਿੱਤਰ ਪੈਂਦੇ ਨੇ। ਗੁਰੂ ਪਿਆਰਿਓ, ਕੋਈ ਵੀ ਸਿੱਖ ਜਿਹੜਾ ਹੈ ਉਹ ਅੱਤਵਾਦੀ ਨਹੀਂ ਹੈ, ਉਹ ਸਿਧਾਂਤਾਂ ਦਾ ਰਾਖਾ ਹੈ, ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ, ਉਹ ਆਪਣੇ ਹੱਕਾਂ ਲਈ ਲੜਦਾ ਜਾਣਦਾ ਹੈ। ਕਦੇ ਵੀ ਕੋਈ ਗੁਰਸਿੱਖ ਜਿਹੜਾ ਹੈ ਉਹ ਅੱਤਵਾਦ ਨੂੰ ਤਰਜੀਹ ਨਹੀਂ ਦਿੰਦਾ, ਪਰ ਆਪਣੇ ਹੱਕ ਨਹੀਂ ਕਦੇ ਵੀ ਛੱਡਦਾ, ਆਪਣੇ ਹੱਕਾਂ ਲਈ ਜੂਝਣਾ ਇਹਦੇ ਖੂਨ ਵਿੱਚ ਰਚਿਆ ਹੋਇਆ ਹੈ। ਸੋ ਗੁਰੂ ਪਿਆਰਿਓ, ਅਨੇਕਾਂ ਨੌਜਵਾਨ ਮੈਦਾਨ ਵਿੱਚ ਨਿਤਰੇ ਜਿਨ੍ਹਾਂ ਦੇ ਵਿੱਚੋਂ ਸੁਖੇ ਜਿੰਦੇ ਵਰਗੀਆਂ ਸੂਰਵੀਰਾਂ ਨੇ ਹਿੰਦ ਸਰਕਾਰ ਦੇ ਜਰਨੈਲ ਨੂੰ ਪੂਨੇ ਜਾ ਕੇ ਮਾਰਿਆ। ਅਸੀਂ ਹਿੰਦ ਸਰਕਾਰ ਦੀ ਬਾਦਸ਼ਾਹ ਇੰਦਰਾ ਗਾਂਧੀ ਨੂੰ ਮਾਰਿਆ, ਤੇ ਅਸੀਂ ਹਿੰਦ ਸਰਕਾਰ ਦੇ ਸੂਬੇਦਾਰ ਬਿਆਂਤੇ ਬੁੱਚੜ ਨੂੰ ਸੋਧਣ ਦਾ ਵੀ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ। ਗੁਰੂ ਪਿਆਰਿਓ, ਅੱਜ ਦੇ ਦੌਰ ਦੇ ਵਿੱਚ ਵੀ ਜਿਹੜੇ ਲੋਕ ਕਹਿੰਦੇ ਸਨ ਕਿ ਸਿੱਖਾਂ ਵਿੱਚ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ, ਉਹ ਸਾਡੇ ਪੂਰਵਲੇ ਗੁਰਸਿੱਖ ਪਿਆਰੇ ਸਨ ਜਿਨ੍ਹਾਂ ਨੇ ਏਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਪਰ ਕਲਗੀਧਰ ਪਾਤਸ਼ਾਹ ਜੀ ਨੇ ਪੂਰੀ ਦੁਨੀਆਂ ਨੂੰ ਦਿਖਾ ਦਿੱਤਾ, ਪੂਰੇ ਸੰਸਾਰ ਨੂੰ ਵਿਖਾ ਦਿੱਤਾ ਕਿ ਅੱਜ ਵੀ ਸਿੱਖੀ ਦੀ ਸਪਿਰਟ ਉਹੀ ਹੈ। ਹਾਂ, ਜ਼ਰੂਰੀ ਨਹੀਂ ਕਿ ਸਿੱਖਾਂ ਦੇ ਘਰ ਵਿੱਚ ਜੰਮਣ ਵਾਲੇ ਸਾਰੇ ਸੂਰਬੀਰ ਹੋਣ, ਇਹ ਸਿੱਖੀ ਕਮਾਉਣੀ ਪੈਂਦੀ ਹੈ। ਜਿਹੜਾ ਗੁਰੂ ਦੇ ਲੜ ਲੱਗਿਆ, ਜਿਹਨੂੰ ਗੁਰੂ ਤੇ ਵਿਸ਼ਵਾਸ ਹੋਇਆ, ਥਾਪੜਾ ਉਸੇ ਨੂੰ ਮਿਲਦਾ ਏ। ਸੋ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰਾਂ ਨੇ ਪਤਾ ਨਹੀਂ ਕਿਹਦੇ ਕੋਲੋਂ ਸੇਵਾ ਲੈਣੀ ਹੈ। ਗੁਰੂ ਪਿਆਰਿਓ, ਸਤਵੰਤ ਸਿੰਘ ਤੇ ਬੇਅੰਤ ਸਿੰਘ ਕਦੇ ਸੰਘਰਸ਼ ਦੇ ਨੇੜਿਓਂ ਦੀ ਵੀ ਨਹੀਂ ਲੰਘੇ ਸਨ, ਪਰ ਪਾਤਸ਼ਾਹ ਜੀ ਨੇ ਸੇਵਾਵਾਂ ਲੈ ਲਈਆਂ ਨਾ ਉਹਨਾਂ ਤੋਂ। ਇਹ ਗੁਰੂ ਦੀਆਂ ਬਖਸ਼ਿਸ਼ਾਂ ਦੀ ਗੱਲ ਹੈ, ਗੁਰੂ ਦੀਆਂ ਨਜ਼ਰਾਂ ਦੀ ਗੱਲ ਹੈ। ਗੁਰੂ ਪਿਤਾ ਜੀ ਨੇ ਇੰਜ ਵੱਡੇ ਵੱਡੇ ਦੋਸ਼ਟਾਂ ਨੂੰ ਸੋਧਣ ਵਾਸਤੇ ਆਪਣੇ ਯੋਧਿਆਂ ਨੂੰ ਜਿੱਥੇ ਥਾਪੜਾ ਦਿੱਤਾ, ਉੱਥੇ ਇਹ ਵੀ ਭੁਲੇਖਾ ਦੂਰ ਕੀਤਾ ਕਿ ਸ਼ਾਂਤੀ ਦੇ ਨਾਲ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਕਿਵੇਂ ਤਸ਼ੱਦਦ ਜਰਨਾ ਏ। ਇੱਥੇ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਅੰਗ ਅੰਗ ਤੋੜਿਆ ਗਿਆ। ਗੁਰੂ ਪਿਆਰਿਓ, ਭਾਈ ਅਨੋਖ ਸਿੰਘ ਬੱਬਰ ਦੀਆਂ ਅੱਖਾਂ ਕੱਢੀਆਂ ਗਈਆਂ, ਪੇਰ ਚ ਸੂਏ ਦਿੱਤੇ ਗਏ, ਨੌ ਪੱਟੇ ਗਏ, ਆ ਅੱਡੀਆਂ ਦੇ ਕੋਲੋਂ ਦੀ ਸਰੀਏ ਜਿਹੜੇ ਲੱਤਾਂ ਦੇ ਵਿੱਚ ਠੋਕੇ ਗਏ, ਤੇ ਗੁਰੂ ਪਿਆਰਿਓ ਅਖੀਰ ਤੇ ਆ ਮੱਥੇ ਵਿੱਚ ਸੰਗੀਨ ਮਾਰ ਕੇ ਆ ਮੱਥਾ ਪਾੜ ਦਿੱਤਾ। ਇੱਕੋ ਹੀ ਸ਼ਰਤ ਸੀ ਕਿ ਤੂੰ ਇੱਕ ਵਾਰੀ ਸੀ ਕਹਿੰਦੇ ਉੱਥੇ ਹੀ ਛੱਡ ਦਿਆਂਗੇ। ਤੇ ਜਿਹੜੇ ਲੋਕ ਕਹਿੰਦੇ ਨੇ ਕਿ ਸਿੱਖੀ ਦੀ ਉਹ ਗੱਲ ਨਹੀਂ ਰਹੀ, ਦੱਸੋ ਤਾਂ ਸਹੀ ਕਿਸ ਤਰ੍ਹਾਂ ਦੇ ਨਾਲ ਸਿੱਖੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਪਿੱਛੇ ਰਹੀ ਹੈ। ਬਰਕਤਾਂ ਗੁਰੂ ਦੀਆਂ ਅੱਜ ਵੀ ਵਰਤਦੀਆਂ ਨੇ, ਗੁਰੂ ਦੀ ਮਿਹਰ ਅੱਜ ਵੀ ਵਰਤਦੀ ਹੈ, ਉਹਨੇ ਜਿਹਦੇ ਤੋਂ ਜਿਹੜੀ ਜਿਹੜੀ ਸੇਵਾ ਲੈਣੀ ਹੈ ਉਹ ਲੈ ਹੀ ਲੈਣੀ ਹੈ। ਸੋ ਗੁਰੂ ਪਿਆਰਿਓ, ਇੰਜ ਜਦੋਂ ਬਿਆਂਤੇ ਬੁੱਚੜ ਨੇ ਤੇ ਕੇ ਪੀ ਐਸ ਗਿੱਲ ਨੇ ਇਹ ਹੱਥ ਚੱਕੀ, ਤਾਂ ਫਿਰ ਬੱਬਰਾਂ ਨੇ, ਸ਼ੇਰਾਂ ਨੇ, ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ ਫੈਸਲਾ ਕਰ ਲਿਆ ਕਿ ਹੁਣ ਇਸ ਦੁਸ਼ਟ ਨੂੰ ਸੋਧਣਾ ਹੈ। ਗੁਰੂ ਪਿਆਰਿਓ, ਇੱਕ ਗੱਲ ਮੈਂ ਕਲੀਅਰ ਕਰਦਾ ਜਾਵਾਂ, ਯੋਧਿਆਂ ਦੇ ਸੂਰਬੀਰਾਂ ਦੇ ਕਦੇ ਕੋਈ ਧੜੇ ਨਹੀਂ ਹੋਇਆ ਕਰਦੇ। ਇੱਥੇ ਕਹਿਣ ਦਾ ਮਤਲਬ ਇਹ ਨਹੀਂ ਕਿ ਬੱਬਰ ਵੱਖਰੇ ਸਨ ਜਾਂ ਬਾਕੀ ਜਿਹੜੀਆਂ ਕਮਾਂਡੋ ਫੋਰਸ ਜਾਂ ਬਾਕੀ ਫੋਰਸਾਂ ਜਿਹੜੀਆਂ ਸੀ ਉਹ ਵੱਖਰੀਆਂ ਸੀ, ਸਾਰੇ ਕਲਗੀਧਰ ਪਾਤਸ਼ਾਹ ਜੀ ਦੇ ਹੀ ਪੁੱਤਰ ਸਨ।
ਸੋ ਗੁਰੂ ਪਿਆਰਿਓ ਇਹਨਾਂ ਨੂੰ ਧੜਿਆਂ ਦੇ ਵਿੱਚ ਨਾ ਲਿਆ ਕਰੋ। ਸ਼ਹੀਦ ਤੇ ਯੋਧੇ ਸਾਰੀ ਕੌਮ ਦੇ ਸਾਂਝੇ ਹੋਇਆ ਕਰਦੇ ਨੇ, ਇਹਨਾਂ ਨੂੰ ਵੱਖ ਵੱਖ ਧੜਿਆਂ ਵਿੱਚ ਨਹੀਂ ਵੰਡ ਸਕਦੇ। ਸੋ ਦਸ਼ਮੇਸ਼ ਪਿਤਾ ਦੇ ਇਹਨਾਂ ਲਾਡਲਿਆਂ ਨੇ ਕੀਤਾ ਫੈਸਲਾ, ਆਖਿਰ ਉਹ ਸੁਭਾਗਾ ਸਮਾਂ ਵੀ ਆ ਗਿਆ ਜਦੋਂ ਇਸ ਦੁਸ਼ਟ ਨੂੰ ਗੱਡੀ ਚੜ੍ਹਨਾ ਸੀ। ਆਖਿਰ 31 ਅਗਸਤ 1995 ਨੂੰ ਆਸ ਭਾਗਾ ਦਿਨ ਆ ਗਿਆ, ਸੈਂਟਰੀ ਏਟ ਸੂਰਮੇ ਪਹੁੰਚ ਗਏ। ਗੁਰੂ ਪਿਆਰਿਓ ਸਾਹਮਣਿਓ ਬੇਦਾ ਬੁੱਟਣ ਨਿਕਲਿਆ ਤੇ ਇਧਰੋਂ ਦਸ਼ਮੇਸ਼ ਪਿਤਾ ਦੇ ਲਾਡਲੇ ਪਹੁੰਚ ਗਏ ਨੇੜੇ, ਤੇ ਉਧਰ ਤਾਰਾਂ ਨਾਲ ਤਾਰਾਂ ਜੁੜੀਆਂ ਤੇ

ਜੀ ਰੱਖਦੇ ਕਦੇ ਨੀ ਸਿੰਘ ਕੋਮਲਾ, ਰੱਖਦੇ ਨੀ ਕਦੇ ਸਿੰਘ ਕੋਮਲਾ ਹੋ।

ਸੋ ਇੰਜ ਭਾਈ ਦਿਲਾਵਰ ਸਿੰਘ ਦੇ ਲੱਕ ਨਾਲ ਜਿਹੜਾ ਬੰਨਿਆ ਹੋਇਆ ਬੰਬ ਸੀ ਉਹ ਫਟਿਆ ਤੇ ਇਸ ਦੁਸ਼ਟ ਨੇ ਤਾਂ ਉੜਨਾ ਹੀ ਉੜਨਾ ਸੀ। ਇੱਕ ਵਿਧਾਇਕ ਹੋਰ ਤੇ 16 ਇਹਦੇ ਹੋਰ ਜੁੰਡੀ ਦੇ ਯਾਰ ਜਿਹੜੇ ਸੀ ਜਾਂ ਇਹਦੇ ਬਾਡੀ ਗਾਰਡ ਵਗੈਰਾ ਜਿਹੜੇ ਸੀ ਉਹ ਵੀ ਉੜ ਗਏ ਤੇ ਇਸ ਬਿਆਨਤੇ ਬੁੱਚੜ ਦੀ ਇੱਕ ਤਕਰੀਬਨ ਤੀਜਾ ਕੁ ਹਿੱਸਾ ਲੱਤ ਤੇ ਬੂਟ ਲੱਭਿਆ, ਬਾਕੀ ਸਾਰੇ ਚੀਥੜੇ ਉੜ ਗਏ। ਗੁਰੂ ਪਿਆਰਿਓ ਜਿਹੜਾ ਹੰਕਾਰ ਸੀ ਉਹ ਤੁੰਬਾ ਤੁੰਬਾ ਹੋ ਗਿਆ। ਸੋ ਇੰਜ ਗੁਰੂ ਪਿਤਾ ਜੀ ਹਮੇਸ਼ਾ ਹੀ ਆਪਣੇ ਗੁਰਸਿੱਖ ਪਿਆਰਿਆਂ ਦੇ ਕੋਲੋਂ ਇਹ ਸੇਵਾਵਾਂ ਲੈ ਕੇ ਜ਼ੁਲਮ ਦਾ ਅੰਤ ਕਰਦੇ ਨੇ, ਕਿਉਂਕਿ ਕੂੜ ਨੇ ਖੁੱਟੇ ਨਾਨਕਾ ਓੜ ਕੇ ਸੱਚ ਰਹੀ। ਸੋ ਇੰਜ ਇਸ ਦੁਸ਼ਟ ਦਾ ਜ਼ਬਰਦਸਤ ਜ਼ੁਲਮ ਦਾ ਅੰਤ ਹੋਇਆ। ਗੁਰੂ ਪਿਆਰਿਓ ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਜਾਚਕ ਹਾਂ, ਸਮਾਂ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਿਆ ਕਰਦਾ, ਸਮਾਂ ਬਹੁਤ ਹੋ ਗਿਆ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਬੜੀ ਪਿਆਰ ਵਾਲੀ ਰੂਹ ਹੈ, ਸਤਿਗੁਰਾਂ ਦੀਆਂ ਬੜੀਆਂ ਬਖਸ਼ਿਸ਼ਾਂ ਨੇ, ਉਹ ਵੀ ਬੜਾ ਹੀ ਪਿਆਰ ਦਿੰਦੇ ਨੇ, ਬਹੁਤ ਬਹੁਤ ਧੰਨਵਾਦ ਹੈ। ਕੋਟਾਨਕੋਟ ਸ਼ੁਕਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਚਰਨਾਂ ਦੀ ਸੇਵਾ ਆਪਣੇ ਕੂਕਰਾਂ ਦੇ ਕੋਲੋਂ ਆਪ ਹੀ ਕਰਵਾਈ ਹੈ ਜੀ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ, ਪਿੰਡ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ, ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਤੇ ਮੇਰੇ ਨਾਲ ਵਾਲੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੋਹਲ ਵਿਧੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਦੇ ਨਾਲ ਮਾਣ ਬਖਸ਼ ਕੇ ਉਦੋਂ ਤੋਂ ਹੀ ਡਿਊਟੀ ਲਾ ਦਿੱਤੀ, ਤੇ ਸਤਿਗੁਰੂ ਜੀ ਕਿਰਪਾ ਕਰਕੇ ਉਦੋਂ ਤੋਂ ਲੈ ਕਰਕੇ ਇਤਿਹਾਸ ਦੀ ਸੇਵਾ ਕਰਵਾ ਰਹੇ ਨੇ 1992 ਤੋਂ ਲੈ ਕਰਕੇ। ਇੰਨੀਆਂ ਕੁ ਬੇਨਤੀਆਂ ਦੇ ਨਾਲ ਅਸੀਂ ਖਿਮਾ ਦੇ ਜਾ ਚੁੱਕਾ ਹੋ ਜਾਂ ਭੁੱਲਾ ਚੁੱਕਾਂ ਦੀ ਮੁਆਫੀ, ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਿਓ, ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ। ਆਓ ਆਪਾਂ ਹੁਣ ਪਿਆਰ ਦੇ ਨਾਲ ਮਿਲ ਕਰਕੇ ਆਨੰਦ ਸਾਹਿਬ ਜੀ ਦੇ ਪਾਠ ਕਰੀਏ ਜੀ। ਆਓ ਇਕਾਗਰ ਚਿੱਤ ਹੋਵੋ ਗੁਰੂ ਪਿਆਰਿਓ।

0: ਵਸਿਆ ਜਿਨ ਇੱਛਾ ਸਭ ਬਜਾਈਆਂ
1: ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ
0: ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਤਰ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ।

ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਸੂਰਾ ਸੋ ਪਹਿਚਾਨੀਏ ਜੋ ਲਾਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਸੂਰਬੀਰ ਜੀ ਉਹਦੇ ਭਾਈ ਦਿਲਾਵਰ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਏ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜਾਏ ਹਨ ਸਜੇ ਹੋਏ ਦੀਵਾਨਾਂ ਵੀ ਸੱਚੇ ਪਾਤਸ਼ਾਹ ਜੀਓ ਕਥਾ ਵਿਚਾਰਾਂ ਗੁਰਬਾਣੀ ਦੇ ਕੀਰਤਨ ਉਪਰੰਤ ਸੱਚੇ ਪਾਤਸ਼ਾਹ ਜੀ ਢਾਡੀ ਸਿੰਘਾਂ ਵੱਲੋਂ ਉਹਨਾਂ ਦਾ ਸ਼ਹੀਦੀ ਪ੍ਰਸੰਗ ਸਰਵਣ ਕਰਾਇਆ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਢਾਡੀ ਵਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀ ਦਰ ਹਾਜ਼ਰੀ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰ ਰਹੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਇਸ ਲਈ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹੈ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਉਹ ਮਹਾਨ ਸੂਰਬੀਰ ਜੋਧ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਵਨ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ। ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮਿਰ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦਲੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਝਵਰੋ ਕਰੇ। ਸਗਲ ਬਨ ਰਾਏ ਫੂਲਨ ਤੇ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਾਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਥ ਬਿਨ। ਸਹਸ ਤਵ ਗੰਥ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ। ਲੋਭਿਤ ਮਨੋ ਅਨ ਦਿਨੋ ਮੋਹੇ, ਆਹੀ ਪਿਆਸਾ ਕਿਰਪਾ ਜਲ ਦੇਹ। ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਵਦ ਘਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਰਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁਲਜੁਗ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru, I, Guru, I, Guru, I, Guru, I, Guru, I, Guru, I, Guru. I, Guru.

Guru, Guru,

Guru, I, Guru, I, I, Guru, I, Guru, I, Guru, I.

Guru. Guru. Guru. Guru. Guru. Guru.

Guru, hai Guru, hai Guru, hai Guru, hai Guru, hai Guru.

वाहे गुरु, वाहे गुरु, वाहे।

Guru

Guru, I Guru, I Guru, I Guru, I Guru, I Guru, I Guru.

Guru, Guru, Guru.

Guru, Guru.

वाहेगुरु वाहेगुरु वाहेगुरु वाहेगुरु वाहेगुरु।

Guru, ay, Guru, ay, Guru, ay, Guru, ay, Guru, ay, Guru, ay, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vai Guru, Vai Vai Guru, Vai Guru, Vai Guru.

Hi, Guru. Hi, Guru. Hi, Guru. Hi, Guru. Hi, Guru. Hi, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru.

वाहे गुरु वाहे।

Vaiguru, Vaiguru, Vaiguru, Vaiguru.

0: Vaheguru.
1: Vaheguru.
0: Vaheguru.
1: Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸੁਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸੁਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮ ਹੈ, ਜੁਗਾਦਿ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਭ ਪਾਵੋ, ਕਲ ਕਲੇਹ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਿਸ਼ੰ ਪਰ ਏਕੈ, ਨਾਮ ਜਪਤੇ ਅਗੰਤੇ ਅਨੇਕੈ, ਵੇਦ ਪ੍ਰਾਨ ਸਿਮ੍ਰਿਤ ਸੋਧਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ।

ਸੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ

ਪ੍ਰਭ ਕਉ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕਉ ਸਿਮਰਹਿ ਤਿਨ ਅੰਧ ਕਨੇਰੇ। ਪ੍ਰਭ ਕਉ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੈ ਭਾਗ।

ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਵ ਪਰ ਹਰੇ ਗੁਰਮੁਖ ਨਾਮ ਜਪ ਹੋ ਮਨ ਮੇਰੇ ਨਾਨਕ ਪਾਵ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

ਵਿਖਿਆ ਟਰੇ ਜਲ ਧੋਹੇ ਬਹੁ ਦੇਹ ਨੀਤ ਸੁਧ ਕਹਾ ਹੋਏ ਕਾਚੀ ਪਿਹਿਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਦ ਬਹੁਮੂਚ ਬਹੁਤ ਸਿਆਣ ਪਜਮ ਕਾ ਪਹੁ ਵਿਆਪੇ ਅਨਕ ਜਤਨ ਕਰ ਤ੍ਰਿਸੰਨਾ ਧਰਾਪੇ ਭੇਖੇ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੈ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੋਹੇ ਵਿਆਪੇ ਮਾਇਆ ਜਾਲ ਵਰ ਕਰਤੂਤ ਸਗਲੀ ਜਮ ਡਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਪਾਹੇ

ਮੈਸ਼ੋਰੈ ਜੇਕੋ ਜਨ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਹ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਾਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ।

ਹਰ ਨਾਮ ਦਿਨ ਘੜ ਘੜ ਚੀਨਾ ਮਨ ਆਪਣੇ ਤੇ ਬਿਰਾ ਮਿਟਾਨਾ ਪੇਖੇ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇ ਤਾ ਨਾਨਕ ਪਾਪ ਪੋ ਨਹੀਂ ਲੇ ਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੁਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰਿ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹਤਮ ਥਾਨ ਨਾਨਕ ਜਿਹ ਘਟ ਵਸੇ ਹਰਨਾਮ ਸਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਚੀਤ ਰਾਖ ਨਾਨਕ ਨਿਭੀ ਨਾਲ ਅਸਪਦੀ ਰਵਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਥਾਨੀ

ਭਰ ਜੋਬਨ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਗ ਸੈਨ ਮੁਖਿਆ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਪ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਅਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ

ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੇ ਜੋ ਹੋਵਣ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰਿਤ ਹੋਏ ਗਰਤ ਵਿਪਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਦ ਵਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਹੇ ਕਛ ਕਰੇ ਛਪਾਇਆ

ਸਮੁੱਚਾ ਭਗਵੰਤ। ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਣ ਹਾਰ ਪ੍ਰਭ ਛੋੜ ਕੈ ਲਾਗਹਿ ਆਣ ਸੁਆਏ। ਨਾਨਕ ਕਹੁ ਨਾ ਸੀ ਜਈ, ਬਿਣ ਨਾ ਵੈ ਪਤ ਜਾ। ਅਸ਼ਟਪਦੀ।

ਤਿਸ ਰਾਮ ਸਨੇਹੀ ਜਿਹ ਪ੍ਰਸਾਦ ਰਵ ਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਰੇ ਸਗਲ ਸਿਦਰ ਢਾਕੈ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਰੇ ਕੋ ਨ ਪਹੁਚੇ ਮਨ ਸਾਹ ਸਾਹ ਸਿਮਰੋ ਪ੍ਰਭੁ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ

ਬਣਿਆ ਸਾਧਕ ਸੰਗ ਨ ਕਬਹੂ ਧਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਹੁਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਊਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ

ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨੇ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਤੇ ਉੱਚੀ ਸਾਧਕੀ ਸੋਭਾ ਮੂਜ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਕਿਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈ ਸੂਰ ਸਰਬ ਕਉ ਸੋਖ

ਠਹਿਰੈ ਇੰਦਰੀ ਜਿਤ ਪੰਜ ਦੋਹ ਤੇਰਹ ਦੇਹ ਨਾਨਕ ਕੋਟ ਮੱਧੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸਾਨ ਬਿਸਨ ਕੀ ਮਾਇਆ ਤੇ ਹੋਏ ਭਿਨ ਕਰਮ ਕਰਤ ਹੋਏ ਨਿਹ ਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਵਾਂਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗੋਪਾਲ ਸਭੀ ਉਪਰ ਹੋਵ ਕਿਰਪਾਲ ਆਪ ਦ੍ਰਿੜੇ ਅਵਰਹਿ ਨਾਮ ਜਿ ਪਾਵੇ ਨਾਨਕ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਣਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ

ਹਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੇ ਪ੍ਰਭ ਭਾਵੈ ਤਾਂ ਪਾਥਰ ਤਰਾਵੇ ਪ੍ਰਭ ਭਾਵੈ ਬਿਨ ਸਾਹਤ ਰਾਖੇ ਪ੍ਰਭ ਭਾਵੈ ਤਾਂ ਹਰ ਗੁਣ ਭਾਖੇ

ਭਰਮੀਆਂ ਨਾਨਾ ਰੂਪ ਜਿਉਂ ਸੋ ਅੰਗ ਹੀ ਦਿਖਾਵੇ ਜਿਉਂ ਪ੍ਰਭ ਭਾਵੇ ਤੇ ਵਿਣ ਜਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਮਰਨ ਗੋਏ ਕਭੂ ਸਾਧ ਸੰਗਤਿ ਹੋ ਪਾਵੇ ਉਸੇ ਅਸਥਾਨ ਤੇ ਬਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸੇ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੇ ਜਲਿਆ ਇਕ ਟਾਨਾ ਦਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ

ਅਵਤਾਰ ਅਸਤਪਦੀ ਸੰਤ ਕੇ ਦੁੱਖ ਨਾਰ ਜਾ ਘਟਹਿ ਸੰਤ ਕੇ ਦੁੱਖ ਨ ਜਮਤੇ ਨਹੀਂ ਛੁਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮਹਿ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋਭਾ ਤਿਹੀਨ ਸੰਤ ਕੇ ਹੱਥੇ ਕਉ ਰੱਖੈ ਨ ਕੋਏ ਸੰਤ ਕੇ ਦੁੱਖ ਨ ਥਾਨ ਪ੍ਰਸਤ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿਹੀ ਤਾਰੈ ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ

ਜਿਨਿ ਚਾਹਿ ਸੰਤ ਸੰਤ ਦੁਖੀ ਕਾ ਥਾਉ ਕੁਨਾ ਹੈ ਨਾਨਕ ਸੰਤ ਭਾਵੇ ਤਾਵੇ ਪੀਂਘਤ ਪਾਈ ਸੰਤ ਕਾ ਨਿੰਦਕ ਮਹਾਂਤਾਈ ਸੰਤ ਕਾ ਨਿੰਦਕ ਖੇਣ ਟਿਕਲ ਨਾ ਪਾਈ ਸੰਤ ਕਾ ਨਿੰਦਕ ਮਹਾਂ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ

ਬਿਹੂਨ ਮਛਲੀ ਤਰਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪ ਕਿੰਦਣ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟੇ ਇਕੇਲਾ ਜਿਉ ਬੁਵਾਰ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਕਹਿਤ। ਕਿਰਤ ਨਿੰਦ ਕਾ ਤੁਰਹੀ ਪਿਆ ਨਾਨਕ ਜੋ ਤਿਹ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਸੰਤ ਕੇ ਦੁਖੀ ਕੀ ਪੁਜੇ ਨਾਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਕੇ ਦੁਖ ਨਾ ਤ੍ਰਿਸਦੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕੀਰਤਨਾ ਮੇਟੈ ਕੋਏ ਨਾਨਕ ਜਾਣੇ ਸੱਚਾ ਸੋਏ। ਸਭ ਕਰ ਤਿਸ ਕੇਹੋ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ।

ਸਾਥ ਤਿਸਕਾ ਹੁਕਮ ਬੂਜ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਕਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨ ਉਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਉਜਲ ਮੱਥਾ

ਆਇਆ ਮ੍ਰਿਤਕ ਕਉ ਜੀ ਬਾਲਨ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਵਿਧਾਨ ਜਾਕੀ ਦ੍ਰਿਸ਼ਟੀ ਵਾਹਿ ਪ੍ਰਭ ਲਿਖੇ ਕਾ ਲਹ ਨਾ ਪਾਹਿ ਸਭ ਕਿਸ ਤਿਸ ਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਨਾਨਕ ਸੋਜਾ ਨਿਰਮਲ ਥੀਆ ਜਾ

ਪੁਰਖ ਸਾਦ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਹਿਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧ ਉਪਦੇਸ਼ ਸਤ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਤ ਬੂਝੇ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਨਾਨਕ ਜੋ ਤਿਸ ਭਾਵੇਂ ਸੋ ਵਰਤੀਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ

ਪਹਿ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭਾਇਆ ਤਤ ਗਿਆਨ ਤਸਮਨ ਪ੍ਰਗਟਾਇਆ ਪਹਿਦ ਨਿਰਭਉ ਹੋਏ ਬਸਾਨਾ ਜਿਹ ਤੇ ਬੁਜਾ ਤਸਮਾਨ ਸਮਾਨਾ

ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਛਾਣੇ। ਤਿਸਕੀ ਮਹਿਮਾ ਕੌਣ ਬਖਾਨੂ, ਤਿਸਕਾ ਗੁਣ ਕਹਿ ਇਕ ਨ ਜਾਣੂ। ਆਠ ਪਹਿਰ ਪ੍ਰਭ ਸੇਹ ਜੂਰੇ, ਕਾਹੋ ਨਾਨਕ ਸੇ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲਿਹ, ਮਨ ਤਨੇ ਆਪਣਾ ਤਿਨ ਜਨ ਦੇਹ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੇ, ਤਿਸ ਕੈ ਦਰਸ ਸਭ ਪਾਪ ਮਿਟਾਵੇ। ਅਮਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਣ ਜਾਣ ਨਾ ਹੋਵੀ ਤੇਰਾ ਨਾਨਕ, ਤਿਸ ਜਨ ਕੈ ਪੂਜੋ ਸਦ ਪੈਰਾਂ ਸਲੋਕ।

ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿਹ ਕਉ ਨਾਮ ਧਨ ਦੇਹ ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿਹ ਕਾ ਅਲਤ ਪਲਤ ਸੁਆਰੇ, ਨਾਨਕ ਸਤਿਗੁਰ ਸਿਹ ਕਉ ਜੀ ਨਾਲ ਸੁਮਾਰੇ।

ਕਸ ਭਰਮ ਸਹਿਸ ਸਿਆਣ ਪਲਾਇਆ ਨਾ ਜਾਈਏ ਨਾਨਕ ਐਸਾ ਗੁਰ ਬੜਭਾਗੀ ਪਾਈਏ ਸਫਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਰਨੀਤ ਭੇਟਤ ਸੰਗ ਰਾਮ ਗੁਰ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ।

ਅਨੁਭਰਤਾਈ ਅਨੁਭਵ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਹ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁੱਕੇ।

ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਉ ਤਨ ਸਾਰੁ ਅਸ਼ਟਪਦੀ ਸੰਤਨਾ ਮਿਲ ਕਰੁ ਵਿਚਾਰੇ ਸਿਮਰ ਨਾਮੇ ਅਧਾਰੇ ਅਵਰੇ ਉਪਾਵ ਸਭ ਮੀਤ ਵਿਸਾਰੁ ਚਰਨ ਕਮਲ ਰਿਦ ਮਹਿ ਉਰ ਧਾਰੁ ਕਰਨ

ਟੂਟਾਂ ਗਾਂਢ ਹੈ ਗੁਰ ਪੂਰੈ ਤਤ ਇਹ ਬੁਝਾਇਆ ਪ੍ਰਭ ਪ੍ਰਾਣਾ ਨੂੰ ਜਨ ਧਿਆਇਆ ਸਾਜਣ ਸੰਤ ਕਰੋ ਇਹ ਕਾਮਾਨ ਤਿਆਗ ਜਪ ਹਰਨਾਮ ਸਿਮਰ ਸਿਮਰ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪ ਅਵਰਹਿ ਨਾਮ ਜਪਾਓ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੂੜ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਥ ਨਾਨਕ ਨਾਮ ਜਪ ਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਾਸ ਚਾਓ ਮਨ ਤਨਿਆ ਤ੍ਰਿਹ ਸੁਆਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਦੇ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਜ

ਆਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋਨੇ ਵਾਹ ਸਰਬ ਸੁਖ ਨਾਨਕ ਪ੍ਰਗਾਸ ਰੋਗ ਸਰਗੁਣ ਨਿਰਗੁਣ ਓਂਕਾਰ ਸੁਣ ਸਮਾਧੀ ਆਵ ਆਪਨ ਕੀਆ ਨਾਨਕ ਆਪੇਹੀ ਫਿਰਜਾ ਬਸਪਤੀ ਜਬ ਅਵਕਾਰਿ ਹੁ ਕਹਿਣਾ ਦ੍ਰਿਸ਼ਟਿ ਤਾ ਪਾਪੁਨ ਤਪ ਕਹਤੇ ਹੋਤਾ ਜਬ ਧਾਰੀ ਆਪਨ ਸੁਣ ਸਮਾਧ ਤਬ ਵਿਰੋਧ ਕੇ ਸੰਗ ਮਾਧ ਜਬ ਇਸ ਕਬਰਨ ਚਿਹਨਾ ਜਾਪਤ ਤਬ ਹਰਖ ਸੋਗ ਕਹੁ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਸੋਤ ਪਰਮੇ ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ

ਨਾਮ ਸੋਜਨ ਪਾਏ ਸੋ ਸਮਦਰਸੀ ਤਤ ਕਵੇਤਾ ਨਾਨਕ ਸਗਲ ਸਿਸ਼ਟਕਾ ਜੇਤਾ ਜੀ ਜੰਤਰ ਸਭ ਤਾਂ ਕੇ ਆਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਬੂਆ ਜਿਸ ਮਨੋ ਮਿਸਾਰੇ ਤਿਸ

ਦੂਰ ਰਹੇ ਦਇਆਲ ਸਭੀ ਉਪਰ ਹੋਵ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਹੋ ਬੇ ਆਪ ਪ੍ਰਤ ਪਾਲੈ ਜੀਅਨ ਬਹੁ ਭਾਤ ਜੋ ਜੋ ਰਹਿਤਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰਮਾਣੇ ਕਰਨ ਹਾਰ ਨਾਨਕੇ ਗੁਜਾਨਿਆ ਜਨ ਲਾਗਾ ਹਰੇਕੇ ਨਾਏ ਤਿਸਕੀ ਆਸ ਨ ਬਿਰਥੀ ਜਾਏ ਸੇਵਕ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਹੰਕਾਰ ਬੰਧਨ ਤੋਰ ਭੈ ਨਿਰਵੈਰੇ ਅੰਦਰ ਪੂਜੇ ਗੁਰ ਕੇ ਪੈ ਰਹੇ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ

ਪ੍ਰਾਪਤ ਪਾਇਆ। ਸਾਧ ਸੰਗ ਨਾਨਕ ਹਰ ਧਿਆਇਆ ਸਰੋ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਿਮੀਗਰੀ ਏਕ ਸਕਟ ਮਾਹ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਧ ਅਣਹ ਤੈਨ

ਗੁਰੇ ਹੈ ਬੋਲ। ਸਰਬ ਜੋਤ ਮੈਂ ਜਾਗੀ ਜੋਤ ਧਾਰ ਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ। ਸੰਤ ਨਾ ਕਾ ਪੇਖਣ ਸਭ ਬ੍ਰਹਮ ਸੰਤ ਨਾ ਕੇ ਹਿਰਦੈ ਸਭ ਧਰਮ ਸੰਤ ਜਨਮ ਸੁਨ ਹੈ ਸੁਭ ਵਚਨ ਸਰਬਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਣੇ ਅੰਤਰ ਬਸੇ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ।

ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਨਿਧਾਨ ਸਰਬਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਕੁਝ ਪਾਇ ਸਥਾਨ ਬੌਰ ਨਾ ਹੋਵੇ ਆਵਨ ਜਾਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕੇ ਬਹੁ ਭਣੇ ਗੁਰੂ ਨਾਨਕ ਨਾਮ ਭਜਨ ਮਨ ਸੁਨੇ

ਦੇ ਛੁੱਟੇ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁੱਖ ਨਿਵਾਰੇ ਦੁਲਭ ਦੇਹ ਤਤਕਾਲ ਉਧਾਰੇ।

ਨਾਨਕ ਇਹ ਗੁਣ ਨਾਮ ਸੁਖਮਨੀ ਸਭ ਦਿਉ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੁ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਆਕੁਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਗਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੈ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰ ਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਆਏ ਨਾਲ ਚੱਲੇ ਸਭ ਕੋਏ ਚੰਗਾ ਨਹੁਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਏ ਸਿੱਧ ਪੀਰ ਸਰਨਾਥ ਸੁਣਿਆ ਏ ਧਰਤ ਧਵਲੇ ਆਕਾਸ ਸੁਣਿਆ ਏ ਦੀਪ ਲੋ ਪਾਤਾਲ ਸੁਣਿਆ ਪਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਏ ਮੁਖ ਸਲਾਹਣ ਮੰਦ ਸੁਣਿਆ ਏ ਜੁਗ ਜੁਗਤ ਤਨ ਭੇਦ ਸੁਣਿਆ ਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਏ ਦੁਖ ਭਾਵ ਕਾ ਨਾਸ

ਨਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹੇ ਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੇਖ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ਮ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸੁਹਾਣ ਗਿਣ ਜੈ ਤ੍ਰੈ ਪਵਣ ਮਹੀਪ ਸੁਰ ਨਰ ਅਸੁਰ ਨਿਤ ਨਿਤ ਬਨ ਤ੍ਰਿਣ ਕਹਿਤ ਤੈ ਸਰਵਨਾਮ ਕਥੇ ਕਵਨ ਕਰਮ ਨਾਮ ਬਰਨ ਸੁਮਤ ਭਜੰਗ ਪ੍ਰਿਆਤ ਛੰਦ ਨਮਸਤਵੰ ਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੈ ਨਮਸਤੰਗ ਅਨੂਪੇ ਨਮਸਤੰਗ ਭੇਖੈ ਨਮਸਤੰਗ ਲੇਖੈ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੈ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਪਾਏ ਨਮਸਤੰਗ ਢਾਏ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਅਧਾਰੇ ਨਮਸਤੰਗ ਅਪਾਰੇ ਨਮਸਤ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਤੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਵਰਗੈ ਨਮਸਤੰਗ ਪ੍ਰਭੋਗੇ ਨਮਸਤੰਗ ਜੋਗੈ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੈ ਨਮਸਤੰਗ ਰੰਗੈ ਨਮਸਤੰਗ ਭੰਗੇ ਨਮਸਤੰਗ ਮੈ ਨਮਸਤ ਸਰਮੈ ਨਮਸਤੰਗ ਜਲਾਸਰੰਗ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੈ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੈ ਨਮਸਤ ਤਸਤਜਬੈ ਅਦੇਸੰਗ ਅਦੇਸੈ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੇ ਨਮਸਤੰਗ ਜਨਮੈ ਨਮਸਤੰਗ ਸੁਬਨਮੈ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਆਦਿਆਲੇ ਨਮਸਤੰਗ ਵਰਣੈ ਨਮਸਤੰਗ ਮਰਣੈ ਨਮਸਤੰਗ ਜੁਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੈ ਨਮੋਸਤ ਅਬੰਧੈ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੈ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਅਨਾਦਹਿ ਅਜਹ ਹੈ ਅਜਾਦ ਹੈ ਅਬਰਮ ਅਭਰਨ ਹੈ ਅਪਰਣ ਹੈ ਅਪੂਤ ਹੈ ਅਭਰਨ ਹੈ ਅਗਾਂਜ ਹੈ ਪਾਂਜ ਹੈ ਅਝੂਜ ਹੈ ਅਝਾਂਜ ਹੈ ਅਮੀਕ ਹੈ ਰਫੀਕ ਹੈ ਅਬੰਧ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਭ ਹੈ ਅਸੰਭ ਹੈ।

ਭਿਅੰਗ ਪ੍ਰਿਆਦ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ

ਭਰਭੰਗੀ ਅਨਾਮੇ ਸਮਸਤੀ ਸਰੂਪੇ ਭਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਕਲੰਕੀ ਸਰੂਪੈ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗਾ ਜੋਗੇਸ਼ਵਰੰ ਪਰਮ ਸਿੱਧੈ।

ਭੋਗੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤੇ ਦੇਵੇ ਸੋ ਧਰਮੇ ਨਮੋ ਰੋਗ ਹਰਥਾ ਨਮੋ ਰੋਗ ਹਰਥਾ ਨਮੋ ਰਾਗ ਰੂਪੇ ਨਮੋ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਣ ਮਾਨੇ ਨਮੋ ਰੋਗ ਰੋਗੇ ਸਮਸਤ ਸੁਨਾਨੰ ਨਮੋ ਮੰਤ੍ਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਤੇ ਇਸ਼ਤੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਆਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋ ਉਰਦ ਅਰਦੰ ਉਗ ਅਗੰ ਉਗ ਹਰਤਾ ਪਰਮ ਪਰਮ

ਤੰਗ ਨਿਵਾਸੀ ਚਰਪੜ ਸ਼ਾਂਤ ਹੈ ਪ੍ਰਸਾਦ ਅੰਮ੍ਰਿਤ ਕਰਮ ਅੰਮ੍ਰਿਤ ਧਰਮ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲ।

ਹਾਰ ਸਰਬ ਸਵਰੰਜਿਓ ਰਚਿਓ ਸੋਜਮ ਗੜਨ ਭੰਜਨ ਹਾਰ ਕਾਲ ਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿ ਤਿਆ ਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਸਰਬ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਲ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਤ੍ਰ ਨਾ ਜਾਣੈ ਜੈ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨੇਤਾ ਕੋਟ ਸਿਮਰਤ ਪੁਰਾਣ ਸਾਸਤ੍ਰ ਨਾ ਵੀ ਬਹੁ ਚੇਤਾ ਮਦ ਭਾਰ ਸ਼ੰਤ ਹੈ ਪ੍ਰਸਾਦ ਗੁਣ ਗਾਨੇ ਉਧਾਰ ਮਹਿਮਾ ਅਪਾਰ ਆਸਨੀ ਅਭੰਗ ਉਪਮਾਇਆ ਨੰਗ।

ਚੱਕਰਪਾਲੇ ਚਤਰਾ ਚੱਕਰਕਾਲੇ ਚਤਰਾ ਚੱਕਰਪਾਸੇ ਚਤਰਾ ਚੱਕਰਵਾਸੇ ਚਤਰਾ ਚੱਕਰਮਾਨਿਆ ਚਤਰਾ ਚੱਕਰਦਾਨਿਆ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੇ ਫਿਰਥੀਸੈ ਆਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਸ਼ਾਂਤ ਪ੍ਰਸਾਦ ਕਥਤੇ ਕੇ ਆ ਚਿਜ ਕੇ ਆ ਛਿਜ ਦੇਸੇ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੇ ਕੇ ਆ ਦਿੱਤ ਸੁਕੈ ਕੇ ਅਵਦੂਤ ਬਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾਇ ਕੇ ਧਰਮੰ ਤੁਜਾਹਿ ਕੇ ਆ ਕੇ ਆ ਸੋਕ ਬਰਣੈ ਕੇ ਸਰਬਾ ਬਰਣੈ ਕੇ ਜਗਤੰ ਕ੍ਰਿਤਿਆ ਕੇ ਛਤਰੰ ਛਤਰੀਆ ਕੇ ਬ੍ਰਹਮੰ ਸਰੂਪੇ ਕੇ ਅਨੁਭਉ ਅਨੁਪੇ ਕੇ ਆਦ ਅਦੇਵੈ ਕੇ ਆਪ ਅਭੇਵੈ ਕੇ ਚਤਰੰਗ ਬਹੀਨੇ ਕੇ ਅਧੀਨੇ ਕੇ ਰਾਜ ਕੇ ਰੋਜੀ ਰਜਾਇ ਕੇ ਰਹੀਮੇ ਰਹਾਇ ਕੈ

ਤਾਹਿ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਆਜਾਤ ਹੈ ਆਜਾਦ ਹੈ ਚਿਰਪਟ ਸ਼ੰਤ ਹੈ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਕਰਤਾ ਸਰਬੰਹਰਤਾ ਸਰਬੰਪ੍ਰਾਣੰ ਸਰਬੰਤ੍ਰਾਣੰ ਸਰਬੰਕਰਮੰ ਸਰਬੰਧਰਮੰ ਸਰਬੰਯੁਕਤਾ ਸਰਬੰਮੁਕਤਾ ਹਰਸਾਵਲ ਸ਼ਾਂਤ ਪ੍ਰਸਾਦ

ਸੰਦਲ ਜਮਾਲ ਹੈ, ਗਨੀ ਮੁਲਖੀ ਰਾਜ ਹੈ, ਗਰੀਬਲ ਨਿਵਾਜ ਹੈ, ਹਰੀ ਫੁੱਲ ਸਿਕਾਨਾ ਹੈ, ਰਸੁਲ ਫਿਕਾਨਾ ਹੈ, ਕਲੰਕ ਪ੍ਰਣਾਸ ਹੈ, ਸਮਹਤੁਲ ਨਿਵਾਸ ਹੈ, ਗੁੰਜਲ ਗਨੀ ਮੈ ਰਜਾਇਕ ਰਹੀਮ ਹੈ, ਸਮਹਤੁਲ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ, ਬਹਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ, ਹਮੇਸਲ ਸੁਰਵਨ ਹੈ।

ਨਾਦ ਖਲ ਖੰਡ ਖਿਆਲ ਗੁਰਬਾਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਇਜਨਾ ਬਾਤ ਅਨਜੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਉਪਾਰ ਢੀਠ ਧਰਮ ਅਤ ਢੀਠ ਕਰਮ ਅਨੰਤ ਦਾਤਾ ਮਹੰਤਰ ਬੋਲ ਮਣਾ ਸ਼ੰਤ ਪ੍ਰਸਾਦ ਕਰਨਾਲੇ ਹਰ ਕਲ ਹੈ ਖਲ ਖੰਡਣ ਹੈ ਮੈਂ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੇ ਉਭਾਰਨ ਹੈ ਧਿਰਤ ਕਹਿ ਧਰਨਾ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬੰ ਪਾਸ ਹੈ ਸਰਬੰ ਨਾਸ ਹੈ ਕਰੁਣਾ ਕਰ ਹੈ ਵਿਸੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥੱਪਾ ਥੱਪ ਹੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਕਰੁਣਾ ਕਿਰਤ ਹੈ ਕਿਰਤਾ ਕਿਰਤ ਹੈ ਧਰਣੀ ਧਿਰਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਿਰਤਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਅਜਬਾ ਕਿਰਤ ਹੈ ਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸੰਬਰ ਹੈ ਕਰੁਣਾਲਾ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਵ ਪੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਕਲਾਂ ਕਿਰਤਾ ਹੈ ਸਰਬਾ ਕਿਰਤਾ ਹੈ ਕਰਤਾ ਕਰ ਹੈ

ਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਕਾ ਸ਼੍ਰੀ ਸ਼ਾਂਦ ਅਜੈ ਅਲੈ ਅਭੈ ਅਭੈ ਅਭੂ ਆਜੂ ਅਨਾਸ ਅਕਾਸ ਅਗਾਂਜੀ ਅਭਾਂਜੀ।

ਆਖਿਆ ਕਰਮੰਗਾ ਭਰਮੰਗਾ ਗੰਜੇ ਆ ਲੇਖੇ ਭਿਆੰਗ ਪ੍ਰਿਆਦ ਸ਼ਾਂਦ ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਣਾਸੇ ਗੁੰਜਲ ਗ ਅਨਾਮੇ ਸੁਮਸਤੁਲ ਨਿਵਾਸੇ ਨਿਰਕੰਗ ਬੈਭੂਤੇ ਸੁਮਸਤੁਲ ਸਵਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੈਭੂਤੇ ਸਦਾ ਸੱਚ ਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕੋ ਨਿੰਦਾ ਸੁਮਸਤੁਲ ਨਿਵਾਸੀ ਅਜੈਵ ਬਿਭੂਤੇ ਗਜੈਵ ਗਨੀਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀਮੈ ਚਤੁਰਾਯੁ ਚਕਰਵਰਤੀ ਚਤੁਰਾਯੁ ਚਕਰ ਭੁਗਤੇ ਸੁਜਮ ਸੁਵੰਸ।

ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦਾ ਪ੍ਰਸਾਦ ਸਵਈਆ ਸੁਰਾਰਗ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੁਗ ਜਤੀ ਕੈ ਸੂਰ ਸੁਰਾਧਨ ਸੁਧ ਸੁਧਾਇ ਦੁਖ ਸੰ ਸਮੂਹ ਅਨੇਕਮਤੀ ਕੈ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਤ ਪ੍ਰਾਣਪਤੀ ਕੈ ਸ੍ਰੀ ਭਗਵਾਨ ਕਿ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ

ਭਾਰੀ ਭਜਾਨ ਕੇ ਭੂਪ ਭਲੀ ਬਿਰਦਾ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪੈ ਤੋ ਕਹਾ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇ ਸੁਧ ਸਾਨ ਕੋ ਬਾਜਤ ਢੋਲ ਮਰਦੰਗ ਨਿਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਦੇ ਅਸੁਰ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨਵੰਤ ਕੁਵੰਤ ਕੇ ਧਾਮ ਸੁਧਾਰੇ।

ਤਿਮ ਤੰਗਣ ਮਾਣ ਮਲੇਂਗੇ ਸ੍ਰੀ ਪਤ ਸ੍ਰੀ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦੇ ਦਾਨ ਚਲੇਂਗੇ।

ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫੁਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜੇਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾੜ ਜੜ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੇਂਗੇ

ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ।

ਜਾਵ ਸੁਖੀ ਬਸੇ ਮੋਰੂ ਪਰਿਵਾਰਾ ਸਿਵਕ ਸਿੱਖ ਸਭੈ ਕੁਰਤਾਰਾ ਮੂਰ ਚਾਨਚ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ।

ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਰ ਜਸ਼ਨਿ ਉਪਜਾਇਓ ਆਦਨ ਤੇ ਕੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰੰਗ ਨਮਸਕਾਰ ਤਿਸੀ ਕੋ ਹਮਾਰੀ ਸਕਲ ਪਰਜਾ।

ਕੇ ਸੁਖੀਏ ਕਿ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੈ ਜਾਵਿਉ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇਹ ਅਪਾਰਾ ਜਾਬਿਆ ਕਰਕ ਕਰ ਤੂੰ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਧਾਰੇ ਆਪ ਆਪਣੀ ਬੂਝੇ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹਰੇ ਆਲਮ।

ਆਵੇ ਸੋਈ ਦੁਖ ਨਾ ਤਿਸੇ ਵਿਆਪਤ ਕੋਈ ਅੜੇਲਾ। ਸੁਨੇ ਗੁੰਗ ਜੋ ਜਾਇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੀ ਰਾਏ, ਹੋ ਜੋ ਜਾਂ ਕੀ ਇੱਕ ਵਾਰ ਚੌਪੀ ਕੋ ਕਹੇ ਚੌਪਾਈ। ਸੰਬਤ ਸਤਰੇ ਸਹਿਸ ਬਨੀਜੈ, ਅਰਧ ਸਹਿਸ ਹੁਣ ਤੀਨ ਕਹੀ ਜੈ। ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ ਸੁਵਈਆ।

ਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ

ਸਾਚ ਨਾਮੇ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤਾ ਸਭ ਧਰੋ ਪਿਆਰੋ ਸਾਚਾ ਨਾ ਮੇਰਾ ਦਾਰੋ ਵਾਜੇ ਪੰਚ ਸਭ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕੋਸੇ ਨਾ ਮਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨ ਮਾਣੀ ਦੇਹ ਨ ਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੌਰ ਥਾਉ ਨਾਹੀ ਸਬਦ ਲਾਗ ਸੁਵਾਰੀਆ ਕਹੇ ਨਾਨਕ ਲਵੇ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆਂ ਦਿਨੋਂ ਜਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸੁਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਭਾਵੈ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਅਕਥ ਕੀ ਕਰੇ ਕਹਾਣੀ ਕਰੇ।

ਥਿਵ ਕਤ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ ਮਾਇਆ, ਮੋਹਨੀ ਜੀ ਨੇ ਭਰਮ ਭੁਲਾਇਆ।

ਇਹੋ ਕਟੰਬ ਤੂੰ ਜੇ ਦੇਖਦਾ ਚੱਲ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਸਕਾ ਮੁੱਲੇ ਨਾ ਕੀਤੇ ਜਿਤੇ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਆ, ਗਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ, ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨਸਾ ਤੋਤੇ ਉਪਾਇਕ ਵੇਖ ਪਰਸਨ ਆਇਆ, ਲਭ ਲੋ ਬੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲਭ ਲੋ ਬੰਕਾਰ ਤਜ ਤਿਰਸਨਾ ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਵਤ ਜਿਆਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਵਿਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰਾ, ਜੇ ਤੂੰ ਚਲਾਏ ਤਿਵੈ ਚੱਲੇ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਨ ਨਾਮ ਲਾਏ ਸਿਆਰ ਅਰਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚੁਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।

ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵੇ ਧੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਧੋਏ ਗੁਰਮੁਖ ਜਿਨੀ ਧਿਆਇਆ ਉਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ। ਕਹਿੰਦੇ ਪਵੇਤਾ ਸੁਣਦੇ ਪਵੇਤਾ ਸੇ ਪਵੇਤਾ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵੇਤਾ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨਾ ਉਪਜੇਵਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।

ਹਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲਾ ਜੀਉ ਨਿਰਮਲਾ ਸਤਿਗੁਰ ਤੇ ਕਰਣੀ ਕੁਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰੇ ਕਹੇ ਨਾਨਕ ਜਿਨ ਮਰ ਨਿਰਮਲਾ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ।

ਮੁਖ ਜਿਸਨੂੰ ਆਪ ਕਰੇ ਸੋ ਵੇਖ ਸਿਉ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾ, ਸਿਮਰ ਸਾਸਤਰ ਪੁੰਨ ਪੀਚਾ, ਸਿਮਰਤ ਸਾਸਤਰ ਪੁੰਨ ਪਾ ਵਿਚਾਰਦੈ ਤਤੇ ਸਰਣ ਜਾਣੀ, ਤਤੇ ਸਰਣ ਜਾਣੀ ਗੁਰੂ ਬਾਜੋਂ, ਤਤੇ ਸਰਣ ਜਾਣੀ ਤਹੀ ਗੁਣ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਇਆ, ਜਿਸਨੂੰ ਅਣ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਮਾਤਾ ਕਿਉ ਦੁਰ ਮੈਂ ਬ੍ਰਿਤ ਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ, ਵਿੜ ਦਾਤਾ ਜਗਨ ਮਿਆਰ ਪਹੁੰਚਾਵੇ। ਉਸਨੂੰ ਕੋਈ ਪੋਇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਦਾ ਸੰਭਾਲੀਏ। ਕਹੇ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ ਕਰਤੇ, ਖੇਲ ਰਚਾਇਆ ਜਾਂਤ ਸੁਭਾਣਾ, ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜੇ ਤਰ ਵਿਸਰੇ ਮੋਬਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ। ਹਰ ਆਪਿਆ ਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਵਿਲੜਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ, ਜਿਹਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨ ਆਏ। ਹਰ ਆਪਿਆ ਮੁਲਕ ਹੈ, ਭਗਤ ਨਾ ਕੇ ਨਾਨਕਾ ਜਨਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹ ਖੱਟਿਓ ਦਿਹਾੜਿਓ, ਧਨ ਤਿੰਨਾ ਮਿਲਿਆ ਜਿਨ੍ਹਾਂ ਰਿਆਪੇ ਭਾਣਾ। ਕਹੇ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤੈ ਕਿਤੇ ਜਿਚ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੌੜਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ। ਕਹੇ ਨਾਨਕ ਹੋਰਿਆ ਨਰਾਸਾ, ਵਿਸਰੇ ਜਾਂ ਰਸੇ ਮਨ ਆਏ। ਇਹ ਸਰੀਰਾ ਮੇਰੇ ਆਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ, ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜੱਗ ਮੈਂ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਗਾਓ, ਮੰਗਲ ਨਿਤ ਸਖੀ ਆ, ਸੁਖ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਯੋਗ, ਇਹ ਸਰੀਰਾ ਮੇਰੇ ਆਸ ਜਗ ਮੈਂ ਆਏ। ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੁਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪ੍ਰਵਾਣ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਨੇਤਰੋ ਮੇਰੇ ਹਰ ਤੋਂ ਮੈਂ ਜੋ ਤਰੀ, ਹਰ ਬਿਨਿਵਰਣਾ ਦੇਖੋ ਕੋਈ, ਹਰ ਬਿਨਿਵਰਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹਰ ਬਿਨਿਵਰਣਾ ਕੋਈ। ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲੈ, ਦਿਵ ਦ੍ਰਿਸ਼ਟ ਹੋਈ। ਇਹ ਸਰਵਣੋ ਮੇਰਾ ਹੋ, ਸਾਚੇ ਸੁਣਨੇ ਨੂੰ ਪਠਾਈ, ਸਾਚੇ ਸੁਣਨੇ ਨੋ ਪਠਾਇ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਣਨੇ ਨੋ ਪਠਾਇ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨਿਕ ਨਾ, ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਕਰ ਪਿਆਰੇ ਜੀਉ, ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਇਹੋ ਸੋਇਲਾ ਇਹੋ ਸਾਚਾ ਸੋਇਲਾ, ਸਾਚੇ ਕਰ ਗਾਵੋ, ਗਾਵੋ ਤਾਂ ਸੋਇਲਾ ਘਰ ਸਾਚਾ, ਜਿੱਥੇ ਸਦਾ ਸੱਚ ਤੇ ਆਵੇ, ਸਚੋ ਤੇ ਆਵੇ, ਜਾਂ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੈ, ਇਹੋ ਸੱਚ ਸਭਨਾ ਕਾ ਖਸਮੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਇਲਾ, ਸੱਚੇ ਘਰ ਗਾਵੈ, ਅਣਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ।

ਸਤਿਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ,

0: ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪਿਆ ਨਾਨਕ ਕਾਰ ਨਕਥਨੇ ਜਾਏ ਕੀਤਾ ਕਰਨਾ ਸਰਬ ਜਾਏ ਮਹਲਾ ਦੂਜਾ।
1: ਜਗ ਸੱਚੇ ਕੀ ਹੈ ਕੋਠ।

0: ਸੱਚਾ ਸਹਿਸ ਸਵਲ ਜਿਨ ਕੀਤੀ ਸੋ ਪਾਰ ਪਇਆ। ਕਉ ਨਾਨਕ ਤੇ ਕਈਆਂ ਬਾਤਾਂ ਜੋ ਕਿਛ ਕਰਨਾ ਸੋ ਕਰੇ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੁੰਦਰ ਸ਼ਬਦੰ ਕਾ ਕਰਤਾ ਹੈ ਸਭ ਸ਼ਬਦੰ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ। ਆਪ ਜੀ ਨੂੰ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੋਹਾਟਕਾ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਭਾਈ ਸਾਹਿਬ ਹੋਣਾਂ ਦਾ ਬਹੁਤ ਬਹੁਤ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਅਖੰਡ ਪਾਠ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੇ ਭੋਗ ਸ਼ਾਮ 4 ਵਜੇ ਸ਼ੁਰੂ ਹੋਣਗੇ, ਉਪਰੰਤ ਕੀਰਤਨ ਹੋਣਗੇ। ਆਪ ਜੀ ਨੂੰ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੋਹਾਟਕਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਢਾਡੀ ਜਥਾ ਆਪ ਜੀ ਨੂੰ ਵਾਰਾਂ ਸਰਵਣ ਕਰਾਉਣਗੇ। ਰਾਤ 9:30 ਤੱਕ ਸਮਾਗਮ ਚੱਲਦੇ ਰਹਿਣਗੇ, ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਆਓ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ

ਮੁਕੱਦਸ ਗੋਦ ਵਿੱਚ ਸ਼ਿਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ ਮਹਾਨ ਬਖਸ਼ਿਸ਼ ਹੋਈ ਹੈ। ਆਪ ਗੁਰੂ ਸਵਾਰਿਆਂ ਨੇ ਗੁਰੂ ਚਰਨਾਂ ਵਿੱਚ ਬਰਾਜ ਕੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਅਸਥਾਨ ਦੀ ਮਰਿਆਦਾ ਅਨੁਸਾਰ ਹੁਣ ਸਮਾਂ ਹੋਇਆ ਹੈ ਜੋ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦੇ ਨੇ ਉਹਨਾਂ ਪਵਿੱਤਰ ਬਚਨਾਂ ਦੀ ਕਥਾ ਵਿਚਾਰ ਦਾ ਅੱਜ ਦਾ ਹੁਕਮਨਾਮਾ ਸਾਹਿਬ

ਸੰਗ ਪਾਨੀ। ਇਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ, ਉਸ ਦੇ ਮੂਲ ਸਰੂਪ ਨੂੰ ਸਮਝਣਾ, ਜੋ ਬ੍ਰਹਿਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ, ਪਰ ਪੀਪਾ ਪ੍ਰਣਵੈ ਪਰਮ ਤੱਤ ਹੈ। ਸਤਸੰਗਤ, ਭਗਤ ਪੀਪਾ ਜੀ ਕਹਿੰਦੇ ਕਿ ਮੈਂ ਤੁਹਾਨੂੰ ਪਰਮ ਸੱਚ ਦੀ ਗੱਲ ਜਿਹੜੀ ਹੈ ਉਹ ਦੱਸ ਰਿਹਾ। ਸਤਿਗੁਰ ਹੋਏ ਲਿਖਾਵੇ, ਕੋਈ ਸਤਿਗੁਰੂ ਵਾਲਾ ਬਣ ਕੇ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਲੱਗ ਸਕਦਾ ਹੈ ਕਿ ਜਿਹੜਾ ਵਾਹਿਗੁਰੂ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ, ਉਹ ਤੁਹਾਡੇ ਆਪਣੇ ਸਰੀਰ ਵਿੱਚ ਵੀ ਵਿਆਪਕ ਹੈ। ਉਸ ਦੀ ਲਖਤਾ ਦੇ ਲੱਛਣ ਗੁਰੂ ਸਾਨੂੰ ਦੱਸਦਾ ਹੈ। ਇਸ ਲਈ ਇੱਕ ਓਅੰਕਾਰ ਤੇ ਉਹ ਹੈ, ਪਰ ਉਸ ਦੀ ਪ੍ਰਾਪਤੀ ਲਈ ਸਤਿਗੁਰ ਪ੍ਰਸਾਦ ਦੀ ਬੜੀ ਜ਼ਰੂਰਤ ਹੈ। ਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਹੁੰਦਾ ਹੈ। ਸ਼ਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਆਦਿ ਦੇ ਅੱਖਰੀ ਅਰਥ ਹੁੰਦੇ ਨੇ ਮੁੱਢ। ਅਕਾਲ ਪੁਰਖ ਵਾਹਿਗੁਰੂ ਇਸ ਸ੍ਰਿਸ਼ਟੀ ਦੇ ਮੁੱਢ ਵਿੱਚ ਵੀ ਪੂਰਨ ਸੀ, ਭਾਵ ਵਿਆਪਕ ਸੀ। ਇੱਕ ਸ਼ਬਦ ਵਰਤਿਆ ਜਾਂਦਾ ਸਰਬ ਵਿਆਪਕ। ਗੁਰਮੁਖੋ, ਜਿਤਨੇ ਇੱਕ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹੋ ਜਾਂ ਗੁਰਦੁਆਰਾ ਸਾਹਿਬ ਫ੍ਰੀ ਮਾਊਂਟ ਦੇ ਲਿੰਕ ਨਾਲ ਜੁੜ ਕੇ ਘਰ ਬੈਠੇ ਜਾਂ ਡਰਾਈਵ ਕਰਦੇ ਇੱਥੇ ਤੁਸੀਂ ਸੁਰਤ ਕਰਕੇ ਗੁਰੂ ਘਰ ਨਾਲ ਜੁੜੇ ਹੋ, ਮੇਰੀ ਬੇਨਤੀ ਵੱਲ ਧਿਆਨ ਦਿਓ। ਇੱਕ ਸ਼ਬਦ ਹੈ ਸਰਬ ਵਿਆਪਕ। ਇਹਦੇ ਉੱਤੇ ਗੁਰਮਤ ਨੇ ਬੜਾ ਜ਼ੋਰ ਦਿੱਤਾ ਹੈ। ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਹਿਜ ਪਾਠ ਸ਼ੁਰੂ ਕਰੋ, ਕੋਲ ਰਜਿਸਟਰ ਰੱਖ ਲਓ, ਪੈਨ ਰੱਖ ਲਓ ਕਿ ਜਿੱਥੇ ਜਿੱਥੇ ਵੀ ਇਹ ਬਚਨ ਆਇਆ ਵੀ ਵਾਹਿਗੁਰੂ ਵਿਆਪਕ ਹੈ, ਉਹ ਸ਼ਬਦ ਮੈਂ ਲਿਖ ਲੈਣਾ। ਤੇ ਜਦੋਂ ਤੁਸੀਂ ਸਹਿਜ ਪਾਠ ਦੀ ਸਮਾਪਤੀ ਦੇ ਕਰੀਬ ਪਹੁੰਚੋਗੇ ਤੇ ਤੁਹਾਡਾ ਸਾਰਾ ਰਜਿਸਟਰ ਭਰਿਆ ਜਾਏਗਾ। ਯਾਨੀ ਇਹ ਪ੍ਰਧਾਨ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਕਾਲ ਪੁਰਖ ਵਿਆਪਕ ਹੈ। ਵਿਚਾਰਨ ਵਾਲੀ ਗੱਲ ਇਹ ਹੈ ਸਤਸੰਗ ਜੀ ਵੀ ਗੁਰੂ ਸਾਹਿਬ ਬਾਣੀਕਾਰ ਵਾਰ ਵਾਰ ਇਹ ਗੱਲ ਪ੍ਰਚੰਡ ਕਿਉਂ ਕਰਦੇ ਨੇ ਕਿ ਉਹ ਸ੍ਰਿਸ਼ਟੀ ਦੇ ਮੱਧ ਸਟਾਰਟਿੰਗ ਵਿੱਚ ਵੀ ਵਿਆਪਕ ਸੀ, ਵਿਚਕਾਰ ਵੀ ਵਿਆਪਕ ਹੈ, ਅੰਤ ਤੱਕ ਵਿਆਪਕ ਰਹੇਗਾ। ਯਾਨੀ ਅਸੀਂ ਉਹਨੂੰ ਹਰ ਜਗ੍ਹਾ ਤੋਂ ਉਹਦੇ ਦੀਦਾਰ ਕਰ ਸਕੀਏ, ਔਰ ਸਭ ਤੋਂ ਵੱਡੀ ਗੱਲ ਵੀ ਉਹਨੂੰ ਵਿਆਪਕ ਸਮਝ ਕੇ ਉਹਦੀ ਭੈ ਭਾਵਨੀ ਵਿੱਚ ਜ਼ਿੰਦਗੀ ਬਸ਼ਰ ਕਰੀਏ। ਉਹ ਵਿਆਪਕ ਹੈ, ਉਹ ਮੇਰੇ ਕੋਲ ਹੈ, ਮੇਰੇ ਸੱਜੇ ਖੜਾ ਹੈ, ਖੱਬੇ ਖੜਾ ਹੈ, ਸਾਜਨੜਾ ਮੇਰਾ, ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨ। ਅੱਛਾ, ਨਿਕਟ ਖਲੋਏ ਤੋਂ ਕੀ ਮੁਰਾਦ ਹੈ? ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ? ਤੁਸੀਂ ਵੇਖੋ, ਜਦੋਂ ਵੀ ਮਨੁੱਖ ਅਪਰਾਧ ਕਰਦਾ ਹੈ, ਪਾਪ ਕਰਦਾ ਹੈ, ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਹਨੇਰੇ ਵਿੱਚ ਕਰਾਂ, ਪਰਦੇ ਵਿੱਚ ਕਰਾਂ, ਔਰ ਜਿੱਥੇ ਮੈਨੂੰ ਕੋਈ ਨਹੀਂ ਵੇਖ ਰਿਹਾ ਇਹ ਮੈਂ ਪਾਪ ਅਪਰਾਧ ਉੱਥੇ ਕਰਾਂ। ਆਲੇ ਦੁਆਲੇ ਝਾਕਦਾ, ਕੋਈ CCTV ਕੈਮਰਾ ਤੇ ਨਹੀਂ ਲੱਗਾ, ਮੇਰੀਆਂ ਗਤੀਵਿਧੀਆਂ ਨੋਟ ਤੇ ਨਹੀਂ ਹੋ ਰਹੀਆਂ। ਹੁਣ ਗੁਰਮਤ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਮਹਾਰਾਜ ਕਹਿਣ ਲੱਗੇ ਨਿਕਟ ਬੁੱਝੈ। ਇਹ ਜਿਹੜੇ ਵਜੂਦ ਵਾਲੇ ਕੈਮਰੇ ਨੇ, ਇਹ ਤੇ ਹੋ ਸਕਦਾ ਕਿਸੇ ਜਗ੍ਹਾ ਤੇ ਨਾ ਵੀ ਹੋਣ, ਪਰ ਈਸ਼ਵਰ ਵਾਲਾ ਜਿਹੜਾ ਕੈਮਰਾ ਏ ਉਹ ਚਾਨਣ ਵਿੱਚ, ਹਨੇਰੇ ਵਿੱਚ, ਜੰਗਲ ਵਿੱਚ, ਇਕਾਂਤ ਵਿੱਚ, ਬਾਹਰ ਅੰਦਰ, ਦੇਹ ਕਿਵਾਰ ਅਨਕ ਪਰਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਤਾਕੈ। ਉਹ ਤੇ ਤੈਨੂੰ ਵੇਖ ਰਿਹਾ ਨਾ। ਜਿਹੜਾ ਉਸ ਨੂੰ ਸੱਚੀ ਮੁੱਚੀ ਵਿਆਪਕ ਸਮਝ ਲੈਂਦਾ ਹੈ, ਉਹਦੇ ਤੋਂ ਕੋਈ ਅਪਰਾਧ ਨਹੀਂ ਹੁੰਦਾ, ਉਹਦੇ ਤੋਂ ਕੋਈ ਪਾਪ ਨਹੀਂ ਹੁੰਦਾ, ਉਹ ਕਰਨ ਵੀ ਲੱਗੇ ਉਹ ਸੰਗ ਜਾਂਦਾ ਵੀ ਮੈਨੂੰ ਵੇਖ ਰਿਹਾ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ। ਜਦੋਂ ਮਨੁੱਖ ਜ਼ਹਿਰ ਵਿੱਚ ਵਿਆਪਕ ਹੁੰਦਾ ਹੈ, ਜ਼ਹਿਰ ਵਿੱਚ ਖਚਤ ਹੁੰਦਾ ਹੈ, ਉਹ ਜ਼ਹਿਰ ਕਿਸੇ ਰੂਪ ਵਿੱਚ ਵੀ ਹੋ ਸਕਦਾ,
ਕਾਮ ਦੇ ਰੂਪ ਵਿੱਚ, ਕ੍ਰੋਧ ਦੇ ਰੂਪ ਵਿੱਚ, ਲੋਭ ਮੋਹ ਜਾਂ ਅਹੰਕਾਰ ਦੇ ਰੂਪ ਵਿੱਚ ਬਿਖ ਸੰਚੈ ਮਿਤ ਡਰਤਾ ਫਿਰੈ। ਅੱਛਾ, ਹੁਣ ਇਹਨੂੰ ਸੌਖੇ ਢੰਗ ਨਾਲ ਸਮਝ ਲਈ ਮਰਜ਼ ਕਰਾਂ। ਜਦੋਂ ਬਿਖ ਸੰਚਾਂਗੇ ਉਦੋਂ ਡਰਾਂਗੇ। ਅਸੀਂ ਆ ਰਹੇ ਹਾਂ ਔਰ ਰਸਤੇ ਵਿੱਚ ਕਿਤੇ ਲਾਪਰਵਾਹੀ ਕਾਰਨ ਜਾਂ ਜਲਦਬਾਜ਼ੀ ਕਾਰਨ ਅਸੀਂ ਰੈੱਡ ਲਾਈਟ ਜੰਪ ਕਰ ਗਏ ਹਾਂ। ਹੁਣ ਜੰਪ ਕਰਕੇ ਅੱਗੇ ਨਿਕਲ ਆਏ ਹਾਂ ਪਰ ਟ੍ਰੇਨ ਟ੍ਰੇਨ ਦਿਮਾਗ ਵਿੱਚ ਵੱਜ ਰਹੀ ਹੈ ਵੀ ਟਿਕਟ ਕਿਤੇ ਆਨਲਾਈਨ ਹੀ ਨਾ ਆ ਜਾਏ। ਇੱਥੇ ਤੁਹਾਡੇ 'ਤੇ ਆਉਂਦੀ ਹੈ ਨਾ, ਹੁਣ ਤਾਂ ਇੰਡੀਆ 'ਚ ਵੀ ਸ਼ੁਰੂ ਹੋ ਗਈਆਂ ਇੱਥੋਂ ਦੀ ਤਰਜ਼ 'ਤੇ ਉਹਨਾਂ ਨੇ ਚਲਾਨ ਕਰਨੇ ਉੱਥੇ ਵੀ ਸ਼ੁਰੂ ਕਰਦੇ ਨੇ। ਹੁਣ ਜਦੋਂ ਉੱਥੋਂ ਅਸੀਂ ਉਹਨੂੰ ਜੰਪ ਕੀਤਾ ਹੈ, ਅਪਰਾਧ ਤਾਂ ਹੋ ਗਿਆ, ਟ੍ਰੈਫਿਕ ਜਿਹੜੇ ਰੂਲ ਨੇ ਉਹਨਾਂ ਦਾ ਉਲੰਘਣ ਹੋ ਗਿਆ, ਉਹ ਜਿਹੜੀ ਡਰਾਈਵ ਕਰਦਿਆਂ ਕਰਦਿਆਂ ਸਟ੍ਰੈਸ ਹੈ ਉਹਦਾ ਕਾਰਨ ਹੈ ਵੀ ਉੱਥੇ ਬਿਖ ਸੰਚੀ ਹੈ ਅਤੇ ਜਿਹਨੇ ਉੱਥੇ ਰੋਕ ਲਈਏ ਬੜੇ ਆਰਾਮ ਨਾਲ ਆਪਣੀ ਵਾਰੀ 'ਚ ਨਿਕਲਿਆ ਉਹ ਲੌਂਗ ਡਰਾਈਵ ਦਾ ਇੰਜੋਏ ਕਰ ਰਿਹਾ। ਇਸੇ ਪ੍ਰਕਾਰ ਡਰ ਕਾਹਦਾ ਹੈ, ਸੋ ਡਰੈ ਜੋ ਪਾਪ ਕਮਾਮ ਦਾ ਧਰਮੀ ਵਿਕਸੇਤ। ਜਿਹਨੇ ਕੋਈ ਪਾਪ ਨਹੀਂ ਕੀਤਾ, ਅਪਰਾਧ ਨਹੀਂ ਕੀਤਾ, ਉਹ ਉੱਜਲ ਮੁੱਖ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗਾ, ਖੁਸ਼ ਹੋਵੇਗਾ। ਔਰ ਜਿਹਦੇ ਕੋਲ ਉਹ ਹੋ ਗਿਆ ਉਹ ਗੱਲਾਂ ਤੁਹਾਡੇ ਨਾਲ ਕਰ ਰਿਹਾ ਸੁਰਤੋਂ ਦੀ ਉੱਧਰ ਹੁੰਦੀ ਵੀ ਮੈਥੋਂ ਆਹ ਗਲਤੀ ਹੋ ਗਈ ਹੈ, ਏਦਾਂ ਨਾ ਹੋ ਜਾਏ, ਉੱਦਾਂ ਨਾ ਹੋ ਜਾਏ। ਬਿਖ ਸੰਚੈ ਨਿਤ ਡਰਤਾ ਫਿਰੈ। ਫਿਰ ਹੁਣ ਅਗਲੀ ਗੱਲ ਜਿਹੜੀ ਹੈ ਬੜੀ ਬਾ ਕਮਾਲ ਹੈ, ਮਹਾਰਾਜ ਕਹਿੰਦੇ ਹੈ ਨਿਕਟੈ ਅਰ ਭੇਦ ਨਾ ਪਾਇਆ, ਬਿਨ ਬੂਝੈ ਸਭ ਮੋਇਆ ਮਾਇਆ। ਅਗਲੀ ਗੱਲ ਨੇੜੇ ਨੇੜੇ ਸਭ ਕੋਈ ਕਹੈ, ਹਰ ਬੰਦਾ ਕਹਿ ਰਿਹਾ ਵੀ ਵਾਹਿਗੁਰੂ ਵਿਆਪਕ ਹੈ, ਪਰ ਮਹਾਰਾਜ ਕਹਿਣ ਲੱਗੇ ਗੁਰਮੁਖ ਭੇਦ ਕੋ ਵਿਰਲਾ ਲਹੈ। ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ ਇਹਨੂੰ ਸੱਚੀ ਮੁੱਚੀ ਮੰਨ ਕੇ ਅਮਲ ਵਿੱਚ ਲਿਆਉਂਦਾ ਉਹਦੇ ਫਿਰ ਡਰ ਦੂਰ ਹੋ ਜਾਂਦੇ ਨੇ। ਇਹ ਵਾਰ ਵਾਰ ਵਿਆਪਕ ਕਹਿਣ ਦਾ ਇਹ ਮਤਲਬ ਹੈ, ਔਰ ਵਿਆਪਕ ਉਹ ਹੈ। ਤੁਸੀਂ ਪ੍ਰਿਥਵੀ 'ਤੇ ਕਿਤੇ ਵੀ ਜਾਓ ਤੁਹਾਨੂੰ ਧੁੱਪ ਮਿਲ ਜਾਏਗੀ, ਤੁਹਾਨੂੰ ਹਵਾ ਮਿਲ ਜਾਏਗੀ, ਤੁਸੀਂ ਪ੍ਰਿਥਵੀ ਦੇ ਕਿਸੇ ਵੀ ਹਿੱਸੇ 'ਚ ਚਲੇ ਜਾਓ ਤੁਹਾਨੂੰ ਗ੍ਰੈਵਿਟੀ ਵੀ ਉੱਥੇ ਮਿਲ ਜਾਏਗੀ, ਤੁਸੀਂ ਗੇਂਦ ਉੱਪਰ ਸੁੱਟੋ ਥੱਲੇ ਆਵੇਗੀ। ਕਿਸੇ ਵੀ ਦਰਖਤ ਦਾ ਫਲ ਪੱਕ ਕੇ ਆਪਣੇ ਆਪ ਡਿੱਗੇ ਤਾਂ ਉਹ ਥੱਲੇ ਹੀ ਡਿੱਗੇਗਾ ਕਿਉਂਕਿ ਉਹ ਗ੍ਰੈਵਿਟੀ ਨੇ ਉਹਨੂੰ ਥੱਲੇ। ਜਿਵੇਂ ਗ੍ਰੈਵਿਟੀ ਸਾਰੀ ਪ੍ਰਿਥਵੀ 'ਤੇ ਮੌਜੂਦ ਹੈ ਉਵੇਂ ਈਸ਼ਵਰ ਸਾਰੇ ਬ੍ਰਹਿਮੰਡ ਵਿੱਚ ਮੌਜੂਦ ਹੈ, ਉਹਦੇ ਤੋਂ ਕੋਈ ਜਗ੍ਹਾ ਖਾਲੀ ਨਹੀਂ ਹੈ। ਇੱਥੋਂ ਤੱਕ ਲਿਖ ਦਿੱਤਾ ਕਿ ਨਰਕੰਗ ਨਿਵਾਸ ਹੈ, ਅਸੀਂ ਨਫ਼ਰਤ ਕਰਦੇ ਹਾਂ। ਉਹ ਕਹਿੰਦੇ ਤੇਰਾ ਤਾਂ ਵਾਸ ਹਰ ਥਾਂ 'ਤੇ ਹੈ, ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਤੇਰਾ ਵਾਸ ਨਹੀਂ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਤਰ੍ਹਾਂ ਦੀ ਵਿਸ਼ੇਸ਼ਤਾ ਹੈ। ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗ ਨਾਸਨ ਜਗਦੀਸ਼ ਰਹਿ। ਜਿਹੜੇ ਸੰਤ ਜਨ ਨੇ ਉਹ ਇਸ ਤਰ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਸਤਸੰਗ ਕਿਸ ਤਰ੍ਹਾਂ ਦੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਜਿਹੜਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਜਿਹੜਾ ਪਰਮੇਸ਼ੁਰ ਜਗਤ ਦੇ ਮੁੱਢ ਤੋਂ ਹੁਣ ਵੀ ਅਤੇ ਅੱਗੇ ਵੀ ਕਾਇਮ ਦਾਇਮ ਰਹੇਗਾ, ਜਿਹਦਾ ਨਾਸ਼ ਨਹੀਂ ਹੁੰਦਾ, ਜਿਹੜਾ ਇੱਕ ਰਸ ਹੈ, ਵਿਆਪਕ ਹੈ। ਉਸ ਵਿਆਪਕ ਦਾ ਉਹ ਸਿਮਰਨ ਕਰਦੇ ਨੇ, ਕਿਸੇ ਹੋਰ ਦਾ ਸਿਮਰਨ ਨਹੀਂ ਕਰਦੇ ਸਤਸੰਗ। ਗੌੜੀ ਬਾਵਨ ਅੱਖਰੀ ਕਬੀਰ ਜੀ, ਇਹਦਾ ਪੰਜਵਾਂ ਪਦ ਹੈ। ਤੁਰਕ ਤਰੀਕਤ ਜਾਣੀ ਹੈ ਹਿੰਦੂ ਵੇਦ ਪੁਰਾਣ ਮਨ ਸਮਝਾਵਣ ਕਾਰਨੇ ਕਛੁਕ ਪੜੀ ਹੈ। ਛੇਵਾਂ ਬੰਦ ਕੀ ਹੈ, ਧਿਆਨ ਦਿਆ ਜੀ। ਸੰਤ ਜਨ ਉਹਦਾ ਸਿਮਰਨ ਕਰਦੇ ਨੇ ਜਿਹੜਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਜਿਹੜਾ ਨਾਸ਼ ਰਹਿਤ ਪਰਮਾਤਮਾ। ਉੱਥੇ ਛੇਵੇਂ ਬੰਦ 'ਚ ਕਬੀਰ ਜੀ ਕੀ ਕਹਿੰਦੇ, ਕਹਿੰਦੇ ਓਅੰਕਾਰ ਆਦ ਮੈਂ ਜਾਣਾ। ਬਈ ਉਹ ਜਿਹੜਾ ਓਅੰਕਾਰ ਹੈ ਨਾ, ਜਿਹੜਾ ਮੁੱਢ ਤੋਂ ਹੈ, ਜਿਹੜਾ ਨਾਸ਼ ਰਹਿਤ ਹੈ, ਕਾਰ ਦੇ ਅਰਥ ਹੁੰਦੇ ਨੇ ਇੱਕ ਰਸ, ਕੱਕੇ ਕੰਨਾ ਰਾਰਾ, ਇਹ ਇੱਦਾਂ ਵੀ ਲਿਖਿਆ ਗੁਰਬਾਣੀ 'ਚ, ਔਰ ਜਿੱਥੇ ਇੱਦਾਂ ਨਹੀਂ ਲਿਖਣਾ ਉੱਥੇ ਜਿਹੜੀ ਇੱਕ ਤਾਂ ਹੋੜਾ ਇਸ ਪਾਸੇ ਨੂੰ ਲੱਗਦਾ, ਇੱਕ ਜਿਹੜਾ ਦੂਜੇ ਪਾਸੇ ਨੂੰ ਲੱਗਦਾ, ਉੱਦਾਂ ਵੀ ਲਿਖਿਆ। ਜਿਵੇਂ ਇੱਕ ਓਅੰਕਾਰ ਕਾਰ ਹੈ ਨਾ, ਜਿਹੜਾ ਤੁਸੀਂ ਇਨਸਾਈਕਲੋਪੀਡੀਆ ਦੇਖੋ ਨਾ ਵੀ ਕਾਰ ਦੇ ਕੀ ਅਰਥ ਨੇ, ਕਾਰ ਦੇ ਅਰਥ ਹੁੰਦੇ ਨੇ ਲਗਾਤਾਰ, ਜਿਵੇਂ ਚਨਤਕਾਰ, ਹਾਂਜੀ, ਓਅੰਕਾਰ, ਨਿਰਤਕਾਰ।
ओंकार जिहड़ा अकाल पुरख एक रस है आद मैं जाना मैं ओनू ही नाश रहत अकाल पुरख वाहगुरु गिना अकाल पुरख नू ईश्वर नू मैं होर किसे नू ओदे तुल नहीं समझदा। फिर अगे वेखो क्लीयर कर दिता लिख आर मेटा ताहे ना माना जिन्हू वाहगुरु जन्म देंदा है लिखदा है ते मेटा मैंने मार देंदा मिटा देंदा। आपां वार वार अभ्यास करन लई फटियां हुंदियां सन ना फटियां हुण ते रफ कापियां आ गईयां उह फटियां ते गाची ला के पोचना फिर सिखाना फिर लिखना पूरने ते हुण जदों दुबारा सबक पकाना है ते फिर उहनूं दुबारा पोचना एक एक दिन च कई वार तीन तीन वार भी पोचनियां पैंदियां उहनूं असीं लिख के फिर मिटा देंदे सां। इस तरह ईश्वर अपनी किरत नूं लिखदा है ते मिटांदा है बनांदा है ते फिर मार देंदा है जिन्हों वो बनाता है तो फिर मटांदा है यानी जिदा जन्म भी है तो फिर मौत भी है उन्हों मैं परमात्मा दे तुल नहीं समझदा। यह भगत कबीर जी कह रहे हैं इनू गुरमत ने कहा एक ईश्वरवाद। सतसंग जी जिन्हें एक शरीर बैठे सुर ते जोर दे के बेनती सुनियो असी उस गल नू घट समझे अनमतियां ने ज्यादा समझिया जदों अलामा इकबाल नू सिखां ने उत्थे लाहौर कहा भी अल्लाह जी तुसी मोहम्मद इकबाल जी तुसी गुरु नानक की तरीफ च कुछ कहना चाहोगे उहदे कई शेर ने गुरु नानक साहब की सिफत विच उहनां विचों एक उहदी किरत है वह कहिंदा फिर उठी आखिर सदा तौहीद की पंजाब से सदा कहिंदे आवाज नू फिर एक बुलंद आवाज ने राय भोए की तलवंडी विच करवट लई फिर उठी आखिर सदा सदा असी हमेशा नू भी कहिंदे आ सद असी सौ नू भी कहिंदे आ ते सद असी आवाज नू भी कहिंदे आ जिवें राम कली सद आवाज मारनी गुरु अमरदास कहिंदे मैनू आवाज मारी भी हुण आ जा फारसी दा शब्द है। फिर उठी आखिर सदा तौहीद की पंजाब से गुरु नानक ने पंजाब तो तौहीदवाद की आवाज चुकी तौहीदवाद मैंने एक ईश्वरवाद एक ईश्वरवाद। जदों हिंदुस्तान की आबादी केवल एक करोड़ सी उथे उदों भी 33 करोड़ देवी देवते सन उदों गुरु नानक ने धुनी उठाई वेई चो निकलदिया सार उंगल खड़ी करके एक ओंकार ओ वाहगुरु एक है वह 33 करोड़ नहीं है। जे फ्लड आ गए पानी ने मार कर दी तो ख्वाजा पीर की पूजा शुरू हो गई जे किसी सप्प ने डसिया वह मर गया तो गुगा पीर की पूजा शुरू हो गई जे अग लग गई तो किसी का घर सड़ गया तो अग्नि देवते की पूजा शुरू हो गई। डरे हुए मनुख ने पिपल की बोड़ की किक्कर का कंडा बज गया वो दी पता नहीं किदी किदी पूजा शुरू कर दी। पहली बार रूहे जमीन ते गुरु नानक साहब ने आख्या एको है भाई एको है साहेब मेरा एको है भाई एक नाल जुड़ो कुदरत नाल प्यार करो ते कादर दी उपमा करो। ओंकार आद मैं जाना लिख अर मेटै ताहे ना माना ओंकार लखै जो कोई जस ओ है तस लखै ना कोई। जिदी ओंकार नाल सांझ बन गई उहनूं समझ आ जांदी भी जिस तरह का ओ है उस तरह का होर कोई नहीं। कहो रविदास अकथ कथा बहु काए करीजै जैसा तू तैसा तू ही क्या उपमा दीजै। तेरे नाल किसे नूं उपमा नहीं की कंपेयर नहीं किया जा सकता तेरा कोई शरीक नहीं है तू ला शरीक है। जिहड़ा इस तरह का अकाल पुरख वाहगुरु है संत जिहड़े ने गुरमुख प्यारे जिहड़े ने उहदा नाम जपदे ने और उस नाम की बरकत की है नानक अग नासन जगदीशरै जगदीशर दा नाम कीते हुए अग कीते हुए पापां दा नाश कर देंदा। इस संदर्भ विच बाणी विच बेअंत बचन पर एक बड़ा प्रचलित बचन है जिहदे च दो तीन पापियां दा जिक्र करके ना फिर महाराज कहिंदे ने इह नाम जप के इहनां दे पाप धुप गए तेरे भी धुप सकदे ने। आजा मन पिंगुला लुभद कुंचर गए हर के पास। संगत जी अजामल कोई साधारण बंदा नहीं सी
ਤੁਹਾਡੇ ਚੋਂ ਕਿਸੇ ਨੂੰ ਪਤਾ ਹੋਵੇ ਤਾਂ ਮੁਬਾਰਕ ਹੈ। ਬ੍ਰਾਹਮਣ ਸੀ, ਮੇਰਾ ਮਤਲਬ ਇਹ ਨਹੀਂ ਵੀ ਬ੍ਰਾਹਮਣ ਖਾਸ ਹੁੰਦੇ, ਵੀ ਉਹਨਾਂ ਜ਼ਮਾਨਿਆਂ 'ਚ ਉਹਦੇ ਕੋਲ ਵਿੱਦਿਆ ਸੀ। ਵਿੱਦਿਆ ਇੱਕ ਨੇਤਰ ਹੈ, ਵਿੱਦਿਆ ਇੱਕ ਦੀਵਾ ਹੈ। ਔਰ ਅਗਲੀ ਗੱਲ ਸੁਣਿਓ, ਪ੍ਰੋਫੈਸ਼ਨਲ ਕਥਾਵਾਚਕ ਵਿਦਾਂਤ ਜ਼ਬਾਨੀ ਕੰਠ ਨੇ, ਔਰ ਜਿਹੜੀ ਡਿਲੀਵਰੀ ਸੀ ਉਹਦੀ ਕਹਿੰਦੇ ਨੇ ਐਕਸਪਲੇਨ ਕਰਨ ਦਾ ਤਰੀਕਾ ਸੀ, ਕਿਆ ਬਾਤ ਹੈ। ਲੋਕੀ ਕੀਲੇ ਜਾਂਦੇ ਸਨ, ਪਰ ਸਮਾਂ ਆਇਆ ਵਕਾਰਾਂ ਵਿੱਚ ਖਚਤ ਹੋ ਗਿਆ, ਕੰਮ ਹੀ ਹੋ ਗਿਆ। ਇੰਨਾ ਖਚਤ ਹੋਇਆ ਵੀ ਉਹਦੇ ਚੋਂ ਬਾਹਰ ਨਾ ਨਿਕਲ ਸਕਿਆ। ਇਹ ਜਿਹੜੇ ਵਕਾਰ ਨੇ ਨਾ ਗੁਰਮੁਖੋ, ਇਹ ਦਲਦਲ ਹੈ। ਜਦੋਂ ਬੰਦਾ ਵਿਸ਼ੇ ਵਿਕਾਰਾਂ 'ਚ ਪੈਂਦਾ ਹੈ ਅਤੇ ਇੱਕ ਵਿਸ਼ੇ ਨੂੰ ਭੋਗਦਾ ਨਾ, ਫਿਰ ਉਦੋਂ ਚੰਗਾ ਵਿਸ਼ਾ ਪਾਲਦਾ, ਫਿਰ ਹੋਰ ਉਦੋਂ ਚੰਗਾ ਵਿਸ਼ਾ ਪਾਲਦਾ, ਫਿਰ ਇਹ ਅੱਗ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਅੱਗ ਦੇ ਉੱਤੇ ਲੱਕੜਾਂ ਪਾਈ ਜਾਈਏ ਵੀ ਇਹਨੂੰ ਥਕਾਉਣਾ ਹੈ ਜਾਂ ਇਹਨੂੰ ਅਕਾਉਣਾ ਹੈ, ਉਹ ਭਾਂਬੜ ਹੋਰ ਵੱਡਾ ਹੁੰਦਾ। ਹੁਣ ਇਹ ਤਾਂ ਭੁੱਲ ਹੀ ਗਿਆ ਵੀ ਅੱਗ 'ਤੇ ਪਾਣੀ ਨਾਲ ਬੁੱਝਦੀ ਹੈ, ਲੱਕੜਾਂ ਨਾਲ ਥੋੜ੍ਹੀ ਬੁੱਝਦੀ, ਉੱਤੇ ਹੋਰ ਲੱਕੜਾਂ ਪਾਈ ਗਿਆ। ਕੋਈ ਸਾਧੂ ਮਿਲਿਆ, ਉਹ ਕਹਿਣ ਲੱਗਾ ਵੀ ਜਦੋਂ ਦਲਦਲ ਵਿੱਚ ਫਸ ਜਾਈਏ ਉਦੋਂ ਆਪ ਹਿੱਲੀਏ ਜੁਲੀਏ ਅਤੇ ਹੋਰ ਥੱਲੇ ਜਾਈਦਾ ਜੀ, ਫਿਰ ਕੀ ਕਰਨਾ ਚਾਹੀਦਾ। ਉਹ ਕਹਿੰਦੇ ਫਿਰ ਕਿਸੇ ਨੂੰ ਕਹਿਣਾ ਚਾਹੀਦਾ ਵੀ ਬਾਹਰ ਖੜ੍ਹੇ ਹੋ ਕੇ ਮੈਨੂੰ ਖਿੱਚ ਕੇ ਬਾਹਰ ਕੱਢੋ। ਉਹਨੂੰ ਉਹਨੇ ਫੋਲੋ ਕੀਤਾ। ਅਜਾਮਲ ਉਸ ਦਲਦਲ ਵਿੱਚੋਂ ਨਿਕਲ ਗਿਆ। ਅੰਤ ਵੇਲੇ ਦੀ ਜਿਹੜੀ ਉਹ ਗੱਲ ਫਿਰ ਕਰਦੇ ਨੇ ਮਹਾਰਾਜ ਬਾਣੀ 'ਚ, ਇਹਨੂੰ ਪਾਪੀ ਲਿਖਣ ਲੱਗੇ ਗੁਰੇਜ਼ ਨਹੀਂ ਕਰਦੇ, ਕਹਿੰਦੇ ਅਜਾਮਲ ਪਾਪੀ ਜੱਗ ਜਾਣਾ, ਇੰਨਾ ਪਾਪੂਲਰ ਹੋ ਗਿਆ ਪਾਪਾਂ ਦੀ ਦੁਨੀਆ ਵਿੱਚ, ਇੰਨਾ ਮਸ਼ਹੂਰ ਹੋ ਗਿਆ ਬਈ ਯਾਰ ਇਹ ਤੂੰ ਤਾਂ ਅਜਾਮਲ ਵਰਗਾ ਹੋ ਗਿਆ, ਏਡਾ ਵੱਡਾ ਪਾਪੀ। ਅਜਾਮਲ ਪਾਪੀ ਜੱਗ ਜਾਣਾ, ਪਰ ਨਾਮ ਦੀ ਸ਼ਕਤੀ ਤੁਸੀਂ ਵੇਖੋ, ਨਿਮਖ ਮਾਹੇ ਨਿਸਤਾਰ। ਹੁਣ ਤੁਹਾਡੀਆਂ ਜਿਹੜੀਆਂ ਇੰਡੀਆ ਕੋਠੀਆਂ ਨੇ, ਜੇ ਕੋਈ ਤੁਸੀਂ ਕੇਅਰ ਕਰਨ ਵਾਲਾ ਨਹੀਂ ਰੱਖਿਆ ਤੇ ਤੁਸੀਂ 15-20 ਸਾਲਾਂ ਬਾਅਦ ਜਾ ਕੇ ਬੂਹਾ ਖੋਲੋ ਤੇ ਸਵਿੱਚ ਤੇ ਉਂਗਲ ਰੱਖੋ ਅੰਦਰ ਵੜਦਿਆਂ ਸਾਰ, ਤੇ ਹਨੇਰੇ ਨੇ ਥੋੜਾ ਕਹਿਣਾ ਵੀ ਭਾਅ ਜੀ ਤੁਸੀਂ ਤੇ 15 ਸਾਲਾਂ ਬਾਅਦ ਆਏ ਹੋ, 15 ਸਾਲ ਬਲਬ ਜਗਦਾ ਰਹਿਣ ਦਿਓ, ਮੈਂ ਫਿਰ ਬਾਹਰ ਨਿਕਲਾਂਗਾ। ਨਹੀਂ ਬਸ ਤੁਸੀਂ ਉਂਗਲ ਰੱਖੀ ਹਨੇਰਾ ਬਾਹਰ ਤੇ ਚਾਨਣ ਅੰਦਰ। ਸਿਮਰਨ ਦੀ ਤੇ ਇੰਨੀ ਸ਼ਕਤੀ ਹੈ ਵੀ ਕੈਲਕੂਲੇਸ਼ਨ ਲੇਖੇ ਜੋਖੇ 'ਚ ਤੇ ਪਵੋ ਹੀ ਨਾ। ਇੱਥੋਂ ਤੱਕ ਸਤਿਗੁਰੂ ਕਹਿੰਦੇ ਨੇ ਵੀ ਜੇ ਕਿਤੇ ਚਿੱਤ ਇਕਾਗਰ ਹੋ ਜਾਏ ਨਾ, ਸਮੱਗਰ ਇਕਾਗਰ ਇੱਕ ਕੇਂਦਰ ਬਿੰਦੂ ਤੇ ਇਕੱਠਾ ਹੋ ਜਾਏ, ਜਿਵੇਂ ਉਹ ਅਧਿਆਪਕ ਸਮਝਾਉਂਦੇ ਹੁੰਦੇ ਸਨ, ਉਹ ਲੈਂਸ ਲੈ ਕੇ ਅੱਗੇ ਕਾਗਜ਼ ਰੱਖ ਕੇ ਉਹ ਸੂਰਜ ਵੱਲ ਉਹਨੂੰ ਕਰਕੇ, ਤੇ ਉਹ ਜਦੋਂ ਇੱਕ ਕੇਂਦਰ ਬਿੰਦੂ ਤੇ ਕਿਰਨਾਂ ਇਕੱਠੀਆਂ ਹੋ ਕੇ ਕਾਗਜ਼ ਤੇ ਪੈ ਕੇ ਉਹਨੂੰ ਅੱਗ ਲੱਗਦੀ ਸੀ, ਤੇ ਉਹਨਾਂ ਦਾ ਮਤਲਬ ਇਹ ਸੀ ਵੀ ਜੇ ਇਕਾਗਰਤਾ ਨਾਲ ਮੈਥਡ ਸਮਝੋਗੇ ਤੇ ਸਮਝ ਆ ਜਾਏਗਾ, ਕਿਉਂਕਿ ਤੁਹਾਡਾ ਮਨ ਥੋੜ੍ਹਾ ਜਿਹਾ ਘਰ, ਥੋੜ੍ਹਾ ਜਿਹਾ ਦੁਕਾਨ ਵਿੱਚ, ਥੋੜ੍ਹਾ ਜਿਹਾ ਮਕਾਨ 'ਚ, ਥੋੜ੍ਹਾ ਜਿਹਾ ਬੇਟੀ 'ਚ, ਬੇਟੇ 'ਚ, ਪਤੀ 'ਚ, ਪਤਨੀ, ਥੋੜ੍ਹਾ ਜਿਹਾ ਮਨ ਲੈ ਕੇ ਅਸੀਂ ਇੱਥੇ ਆਉਂਦੇ ਹਾਂ, ਫਿਰ ਕਹਿੰਦੇ ਹਾਂ ਵੀ ਨਹੀਂ ਗੱਲ ਨਹੀਂ ਬਣੀ। ਸਮੱਗਰ ਕਾਗਰ ਅਜਾਮਲ ਪਾਪੀ ਜੱਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਨਕ ਅੱਗ ਨਾਸਨ ਜਗਦੀਸ਼ ਰਹਿ, ਵਾਹਿਗੁਰੂ ਦਾ ਨਾਮ ਪਾਪਾਂ ਦਾ ਨਾਸ ਕਰ ਦਿੰਦਾ। ਇਹਦੇ ਵਿੱਚ ਮਹਾਰਾਜ ਨੇ ਚਾਰ ਤਰ੍ਹਾਂ ਦੇ ਲੋਕਾਂ ਦਾ ਫਿਰ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਨੇ ਏਡੇ ਏਡੇ ਵੱਡੇ ਪਾਪੀ, ਐਸੇ ਦੁਰਮਤ ਨਿਸ਼ਤਰੇ, ਏਡੇ ਏਡੇ ਵੱਡੇ ਪਾਪੀਆਂ ਦਾ ਪਾਰ ਉਤਾਰਾ ਹੋ ਗਿਆ, ਤੂੰ ਕਿਉਂ ਨਾ ਤਰੈ ਰਵਿਦਾਸ, ਹਰ ਹਰ ਹਰ ਹਰ ਹਰ ਹਰ ਹਰੇ। ਵਿਦਵਾਨਾਂ ਦਾ ਮਤ ਹੈ ਜਿੱਥੇ ਇੱਕ ਸ਼ਬਦ 5-6-7-8 ਵਾਰ ਆ ਜਾਏ ਨਾ ਗੁਰਮੁਖੋ, ਉੱਥੇ ਫਿਰ ਜੋਟੀ ਬਣਾ ਕੇ ਉਹਦਾ ਪਾਠ ਕਰਨਾ। ਜਿਹਦੇ ਇਹਦੇ 6 ਵਾਰੀ ਹਾਰੇ ਅਤੇ 7ਵੀਂ ਵਾਰੀ ਹਰੇ ਹੈ, ਇਹਦਾ ਪਾਠ ਕਰਨਾ ਹਰ ਹਰ ਹਰ ਹਰ, ਅਤੇ ਜਿਹੜੇ 3ਜੀ ਵਾਰੀ ਕਰਨਾ ਹਰ ਹਰ ਹਰੇ। ਹਰ ਸਿਮਰਤ ਜਨ ਗਏ, ਭਾਵੇਂ ਪਾਠ ਲੇਟ ਹੀ ਹੋਵੇ, ਹਰ ਹਰੇ ਨਹੀਂ ਕਹਿਣਾ, ਉਹ ਨਹੀਂ ਚੰਗਾ ਲੱਗਦਾ। ਹਰ ਹਰ ਹਰ ਹਰ ਹਰ ਹਰ ਹਰੇ, ਹਰ ਸਿਮਰਤ ਜਨ ਗਏ ਨਿਸਤਾਰ ਤਰੇ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦੇ ਉਹ ਦੁੱਧ ਪਿਆਇਆ। ਨਿਮਤ ਹੁੰਦਾ ਕਿਸੇ ਦੇ ਨਿਮਿੱਤ, ਜਿਹਨੂੰ ਆਪਾਂ ਕਹਿੰਦੇ, ਤਉ ਜਗ ਜਨਮ ਸੰਕਟ ਨਹੀਂ ਆਇਆ,
जन रविदास राम रंग राता इउं गुर प्रसाद नरक नहीं जाता। नानक अगनासन जगदीशर है, मैं ओदा सिमरन करना जेड़ा जन्म मरण विच नहीं पिया होया। पता क्यों? क्योंकि जेड़ा जिदा जन्म भी है ते मौत भी है वह कुछ भी हो सकता है, पर वह अकाल पुरख नहीं हो सकता। अकाल का मतलब की है? जेड़ा काल रहत है वह साढ़े नालों बैटर हो सकता है, बड़ा चंगा हो सकता है। पर एक गुरमत का बड़ा महत्वपूर्ण नुकता है भाई, कोई देहधारी व्यक्ति परमात्मा नहीं हो सकता। उन्हूं साहबंग भी कह दिता, उन्हूं अजूनी भी कह दिता, अजूना विच नहीं आता। और उसकी तारीफ करनी है। अच्छा, लोगों की तारीफ क्यों नहीं करनी? असी हुणे हुणे भी बंदियां च किसे दी तारीफ कीती है? हाँ जी, अगले शाम कोई खबर फैल गई उहदे बारे, उहदे ते इक बहुत वड्डा दोष लग गया, उन्हें बहुत वड्डा कपला कर लिया, वो किते वकारां दी दलदल विच तिलक के डिग पिया। हुण बंदा मूल कांदा फिर तू कल की कहिंदा है? इसलिए बाणी कहती दुनिया ना साला है जो मर मंज सी। पता की है बंदे का? लोका ना साला है जो मर खाक थी। फिर मैं की कहां? तू क्या कर? वाह मेरे साहिब वाह, गुरमुख सदा साला ही है सच्चा वे परवा। तू तारीफ करनी है ते अकाल पुरख वाहगुरु दी करिया। सतगुरु गुरु अर्जन साहब सच्चे पातशाह अज दे श्री मुख वाक दे श्लोक विच बख्शिश कर रहे ने, पेखन सुनन सुनामनो मन में दृढ़ी है साठ। वो आप ही वेख रहा है, देखो किड्डे कमाल की गल है। सुन भी आप रहा है ते सुना भी आप ही रहा है। इनू थोड़ा जा समझ लईए, जेड़ा सुन रहा उहदे विच भी वह बैठा होया, जेड़ा सुना रहा उहदे विच भी वह बैठा होया। जिहड़ा सुना रहा वह सुनांदा सुनांदा तत्ता हो गया, संगत नूं झिड़का मारन लग पिया, रब किवें झिड़का मार सकदा? तो जदों ये अवस्था बनती है ना वो साडे विच ही हुंदा है, पर क्रोध तो निर्लेप हुंदा है। किवें? ऐसो राम राय अंतर जामी जैसे दर्पण मैं बदन परवानी। उह तो इस तरह का है जिवें आदम कद शीशे के सामने खड़े होके तुसीं अपना अक्ष देखो ते फिर तुसी अपने आप नूं हाथ लाओ भी शीशे की पहुंच मेरे तक तो नहीं हुई दर्पण की, नहीं, तुहाडा प्रतिबिंब शीशे में चला गया, शीशा तुहाडे विच नहीं आया। ऐसो राम राय, मेरा राम राय इस तरह का है अंतर जामी जैसे दर्पण मैं बदन परवानी। बस है घाटा घट, हर घट विच वसदा है, पर लीप ना छीप है। जदों असी क्रोधी हुंदे आ क्रोधी नहीं हुंदा, जदों असी कामी हुंदे आ उहदे ते इहदा कोई असर नहीं हुंदा। नहीं महाराज गल नहीं बनी, कोई होर सौखी जी उदाहरण दो ना। महाराज कह लगे फिर सौखी ले लै, एक टब विच पानी पा लै, बाल्टी च पा लै, खुले भांडे च पा लै, किसी लेक ते चला गया, तालाब ते चला गया, नितरिया पानी है, थोड़ा जा चुक के वेख तेरा चेहरा तेनों उत्थे नजर आएगा। हाँ महाराज आएगा। महाराज कहिंदे हुण मत्थे ते हथ ला के वे भी पानी ते नहीं मेरे मत्थे तक आया। जिस तरह तुहाडा चेहरा पानी विच चला जांदा है पर पानी की पहुंच तुहाडे तक नहीं हुंदी। पानी माहे देख मुख जैसा, नामे को स्वामी बीठल ऐसा। पेखन सुनन सुनावनो, आप ही सब देख रहा है, आप ही सब सुन रहा है और आप ही सब सुना रहा है। ओ अकाल पुरख वाहगुरु जेड़ा इस कदर व्यापक है, मन में दृढ़ी है साच, सच्चे कन्ना चच्चा साच थले औंकड़। इस साच दे अर्थ ने रब जी, जे लटरेरी बोली वाले अर्थ करिए तो सदा थेर वाहेगुरु। साच मीनज जिहड़ा सदा थेर है, जिहड़ा कदी नाश नहीं हुंदा। इस तरह दे अकाल पुरख वाहेगुरु नूं अपने मन विच दृढ़ कर, सुरत विच दृढ़ कर, क्योंकि इत्थे सिखिज़म विच ना सुरत दे उत्ते बड़ा जोर दिता। मैं हुणे कह के हटिया भी दे गुरु नहीं हो सकती, दे अकाल पुरख भी नहीं हो सकती, कमाल दी गल है, दे सिख भी नहीं हो सकती, इकली दे सिख नहीं हो सकती।
ਜਿਹੜਾ ਬਚਨ ਗੁਰੂ ਨਾਨਕ ਸਾਹਿਬ ਦਾ ਬੜਾ ਮਸ਼ਹੂਰ ਅਸੀਂ ਕੀਤਾ, ਸ਼ਬਦ ਗੁਰੂ, ਉਹਦੇ ਨਾਲ ਅਗਲੇ ਅੱਖਰ ਨੇ ਸੁਰਤ ਧੁਨ ਚੇਲਾ। ਦੇ ਗੁਰੂ ਨਹੀਂ, ਸ਼ਬਦ ਗੁਰੂ ਹੈ, ਦੇ ਚੇਲਾ ਨਹੀਂ। ਇਸ ਦੇਹ ਵਿੱਚ ਜਿਹੜੀ ਸੁਰਤ ਹੈ, ਜਿਹੜਾ ਧਿਆਨ ਹੈ, ਚਲੋ ਜਿਹਨੂੰ ਸੌਖੇ ਢੰਗ ਨਾਲ ਸਮਝ ਲਈ ਕਹੀਏ, ਜਿਹੜਾ ਮਨ ਹੈ ਉਹ ਚੇਲਾ ਬਣ ਸਕਦਾ, ਇਕੱਲਾ ਤਨ ਚੇਲਾ ਨਹੀਂ ਬਣ ਸਕਦਾ। ਸੁਰਤ ਜਿਹਨੂੰ ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਸੋਨੇ ਕੀ ਸੂਈ ਰੂਪੇ ਕਾ ਧਾਗਾ। ਸਤਸੰਗਤ ਜੀ, ਵਸਤਰ ਲਿਆ ਕੇ ਤੇ ਉੱਤੇ ਰੀਲਾਂ ਜਿਹੜੀਆਂ ਨੇ ਲਿਆ ਕੇ ਖਿਲਾਰ ਦਈਏ ਤੇ ਕੋਈ ਪੋਸ਼ਾਕ ਨਹੀਂ ਬਣਦੀ। ਅੱਛਾ ਚਲੋ ਰੀਲਾਂ ਨਾ ਲਿਆਓ, ਇੱਕ ਥਾਂ ਇੱਧਰ ਖਿਲਾਰ ਕੇ ਉਹਦੇ ਉੱਤੇ ਸੂਈਆਂ ਖਿਲਾਰ ਦੇ, ਪੋਸ਼ਾਕ ਤਾਂ ਵੀ ਨਹੀਂ ਬਣੇ। ਪੋਸ਼ਾਕ ਬਣਾਉਣ ਲਈ ਕੱਪੜਾ ਤੇ ਚਾਹੀਦਾ ਹੀ ਹੈ, ਉੱਤੇ ਜ਼ਮੀਨ ਹੈ, ਉੱਤੇ ਬੇਸ ਹੈ। ਇਸ ਤੋਂ ਇਲਾਵਾ ਸੂਈ ਤੇ ਧਾਗਾ ਵੀ ਚਾਹੀਦਾ। ਨਾ ਇਕੱਲੀ ਸੂਈ ਸਿਉਂ ਸਕਦੀ ਹੈ, ਨਾ ਇਕੱਲਾ ਧਾਗਾ ਸਿਉਂ ਸਕਦਾ। ਭਾਵ ਸੁਰਤ ਦੀ ਗੱਲ ਹੈ। ਕਈ ਵਾਰੀ ਹੁਣ ਸਾਡੇ ਨਾ, ਜੇ ਥੋੜ੍ਹਾ ਜਿਹਾ ਅੱਗੇ ਤੋਰਨਾ ਹੋਵੇ ਤੇ ਕਈ ਵਾਰ ਹੋਰ ਗੱਲ ਨੂੰ ਪਕੜ ਕੇ ਬੈਠ ਜਾਂਦੇ ਨੇ, ਉਹਦੇ ਕਹਿੰਦਾ ਸਿਮਰਨ ਨਹੀਂ ਕਰਨਾ ਚਾਹੀਦਾ। ਮੈਂ ਕਹਿੰਦਾ ਰਸਨਾ ਨਾਲ ਜ਼ਰੂਰ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ, ਪਰ ਸੁਰਤ ਨਾਲ ਵੀ ਕਰਨਾ ਚਾਹੀਦਾ। ਹੁਣ ਸਿਮਰਨ ਕਰਦਿਆਂ ਨੂੰ ਤਾਂ ਬੜੇ ਸਾਲ ਹੋ ਗਏ ਨੇ, ਕਾਮ ਵੀ ਉਸ ਤਰ੍ਹਾਂ ਹੀ ਹੈ, ਕ੍ਰੋਧ ਵੀ ਉਸ ਤਰ੍ਹਾਂ ਹੀ ਹੈ, ਲੋਭ ਮੋਹ ਤੇ ਹੰਕਾਰ ਵੀ ਉਸ ਤਰ੍ਹਾਂ ਹੀ ਹੈ, ਤ੍ਰਿਸ਼ਨਾ ਵੀ ਉਸ ਤਰ੍ਹਾਂ, ਈਰਖਾ ਵੀ ਉਸ ਤਰ੍ਹਾਂ ਹੀ। ਇਹਦਾ ਮਤਲਬ ਹੋਇਆ ਨਹੀਂ ਹੈ ਕਿ ਉਹ ਅੱਜ ਕਰ ਰਹੇ ਹਾਂ, ਅਸਰ ਇਹ ਅਗਲੇ ਜਨਮ 'ਚ ਕਰੇਗਾ, ਨਹੀਂ ਵੀ ਹੁਣੇ ਕਰੇਗਾ। ਹੁਣ ਮਿਸਟੇਕ ਕਿੱਥੇ ਹੁੰਦੀ ਹੈ, ਮੈਂ ਛੋਟੀ ਜਿਹੀ ਬੇਨਤੀ ਕਰਾਂ ਭਲੇ ਵਾਸਤੇ, ਵੀ ਮੈਂ ਬੜਾ ਸਿਆਣਾ ਵਾਂ, ਇਸ ਵਾਸਤੇ ਨਹੀਂ। ਤੁਸੀਂ ਕੱਪੜੇ ਸਿਉਣ ਵਾਲੀ ਸਾਦੀ ਮਸ਼ੀਨ ਵੇਖੀ, ਸਾਡੇ ਆਮ ਹੀ ਘਰਾਂ 'ਚ ਮਾਈਆਂ ਜ਼ਰੂਰ ਰੱਖਦੀਆਂ, ਵੀ ਕੋਈ ਕੱਪੜਾ ਆਉਂਦੇ ਪਾਉਣਾ ਹੈ, ਐਮਰਜੈਂਸੀ ਕੋਈ ਰੀਪੇਅਰ ਕਰਨੀ, ਉਹਨਾਂ ਮਸ਼ੀਨਾਂ ਰੱਖੀਆਂ ਹੁੰਦੀਆਂ। ਭਾਵੇਂ ਉਹ ਪ੍ਰੋਫੈਸ਼ਨਲ ਦਰਜੀ ਨਹੀਂ ਸਨ, ਫਿਰ ਵੀ ਮਸ਼ੀਨਾਂ ਰੱਖੀਆਂ। ਲੋਕੀ ਤਾਂ ਕੁੜੀਆਂ ਨੂੰ ਦਾਜ 'ਚ ਦਿੰਦੇ ਹੁੰਦੇ ਸਨ ਮਸ਼ੀਨਾਂ। ਉਹ ਕੱਪੜੇ ਸਿਉਣ ਵਾਲੀ ਮਸ਼ੀਨ 'ਤੇ ਕੱਪੜੇ ਸੀਵੇ, ਉੱਤੇ ਇੱਕ ਕਿੱਲ ਜਿਹਾ ਹੁੰਦਾ ਸੀ, ਉਹਦੇ ਵਿੱਚ ਰੀਲ ਫਸਾ ਦੇਣੀ, ਖੱਬੇ ਹੱਥ ਨਾਲ ਡਰੈਸਿੰਗ ਕਰੀ ਜਾਣੀ, ਸੱਜੇ ਹੱਥ ਨਾਲ ਵੀਲ ਘੁਮਾਉਣਾ, ਉਹ ਆਵਾਜ਼ ਉਹਨੇ ਕਰਨੀ ਅਤੇ ਉਹ ਉਹਨਾਂ ਕੋਲ ਅੱਗੇ ਚਲਾ ਜਾਣਾ, ਫਿਰ ਦੂਜੇ ਨੂੰ ਸਿੱਧਾ ਕਰ ਲੈਣਾ, ਫਿਰ ਸਿਉਂ ਲੈਣਾ। ਉਹ ਹੁਣ ਸਿੱਧਾ ਕੀਤਾ, ਘੁਮਾਇਆ ਅਤੇ ਉਹ ਨਹੀਂ ਗੱਲ ਬਣੀ, ਭੁੰਗ ਪੈ ਗਿਆ। ਆਖਿਆ ਕੀ ਬਣਿਆ, ਇੱਧਰ ਉੱਧਰ ਵੇਖਿਆ, ਫਿਰ ਥੋੜ੍ਹਾ ਜਿਹਾ ਸੁਰ 'ਤੇ ਜ਼ੋਰ ਦਿੱਤਾ, ਸੁਰ 'ਤੇ ਜ਼ੋਰ ਦੇ ਕੇ ਉਹਦਾ ਲੌਕ ਖੋਲ੍ਹਿਆ, ਉਹਨੂੰ ਉੱਪਰ ਉਠਾਇਆ। ਫਿਰਕੀ ਉਹਦੇ ਥੱਲੇ ਹੁੰਦੀ ਸੀ, ਉਦੋਂ ਉਹਦੇ ਵਿੱਚ ਜਿਹੜੀ ਫਿਰਕੀ ਸੀ ਉਹ ਬਾਹਰ ਕੱਢੀ ਅਤੇ ਕੀ ਤੱਕਿਆ, ਫਿਰਕੀ ਦਾ ਧਾਗਾ ਮੁੱਕ ਗਿਆ। ਫਿਰ ਫਿਰਕੀ ਨੂੰ ਬਾਹਰ ਕੱਢ ਕੇ ਪੇਚਕਸ ਫਸਾ ਕੇ ਉਹ ਵੀਲ ਦੇ ਨਾਲ ਉਹਨੂੰ ਰੀਲ ਜਿਹੜੀ ਹੈ ਲੋਡ ਕੀਤੀ, ਉਹਦੇ ਥੱਲੇ ਫਿਰ ਫਿਰਕੀ ਫਸਾਈ, ਉਹਦੇ 'ਚੋਂ ਥੱਲਿਓਂ ਧਾਗਾ ਇੱਕ ਉੱਪਰ ਨੂੰ ਆਇਆ, ਉੱਪਰੋਂ ਧਾਗਾ ਇੱਕ ਥੱਲੇ, ਹੁਣ ਇੱਕ ਦੂਜੇ ਨੂੰ ਉਹਨਾਂ ਨੇ ਖਰਿੰਗਲੀ ਮਾਰਨੀ ਸ਼ੁਰੂ ਕਰ ਦਿੱਤੀ। ਉਹ ਜਿਹੜੀ ਫਿਰਕੀ ਹੈ ਨਾ, ਉਹ ਸੁਰਤ ਹੈ। ਉਹ ਜਿਹੜਾ ਰੀਲ ਵਾਲਾ ਧਾਗਾ ਹੈ ਨਾ, ਉਹ ਜੀਭ ਹੈ। ਇਕੱਲਾ ਰੀਲ ਵਾਲਾ ਧਾਗਾ ਕੱਪੜਾ ਨਹੀਂ ਸਿਉਂ ਸਕਦਾ, ਫਿਰਕੀ ਵਿੱਚ ਵੀ ਧਾਗਾ ਆਉਣਾ ਚਾਹੀਦਾ, ਅਤੇ ਇਕੱਲਾ ਫਿਰਕੀ ਵਾਲਾ ਵੀ ਨਹੀਂ ਸਿਉਂ ਸਕਦਾ, ਰੀਲ ਵਾਲਾ ਵੀ ਧਾਗਾ ਹੋਣਾ ਚਾਹੀਦਾ। ਇਸ ਲਈ ਗੁਰਮਤ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ ਵੀ ਕੌਣ ਗੁਰੂ ਕਿਸ ਕਾ ਤੂੰ ਚੇਲਾ। ਹਜ਼ੂਰ ਕਹਿਣ ਲੱਗੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਤਾਂ ਸ਼ਬਦ ਹੈ, ਇਸ ਸ਼ਬਦ ਵਿੱਚ ਮੈਂ ਆਪਣੀ ਸੁਰਤ ਜੋੜਨਾ ਵਾਂ। ਜਦੋਂ ਇਹ ਵਰਦਾ ਹੈ ਕੀਰਤਨ ਦੇ ਰੂਪ ਵਿੱਚ, ਤੇ ਮੈਂ ਸੁਰਤ ਦਾ ਭਾਂਡਾ ਤਿਆਰ ਕਰਕੇ ਅੱਗੇ ਰੱਖ ਦਿੰਦਾ, ਉਹਦੇ ਵਿੱਚ ਸ਼ੈਬਰ ਲੱਗ ਜਾਂਦੀ, ਫਿਰ ਮੈਂ ਉਹਨੂੰ ਛੱਕ ਲੈਂਦਾ ਵਾਂ। ਕਹਿੰਦੇ ਪਿਆਲਾ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ। ਕਹਿਣ ਲੱਗੇ, ਉਹ ਦਿਸਦਾ ਨਹੀਂ ਨਾ। ਕਹਿਣ ਲੱਗੇ, ਨਹੀਂ ਜਿਹੜਾ ਦਿਸਦਾ ਨਹੀਂ ਉਹ ਤਾਂ ਹੁੰਦਾ ਹੀ ਨਹੀਂ ਗਾ। ਕਹਿਣ ਲੱਗੇ, ਨਹੀਂ ਹੁੰਦਾ, ਪਰ ਉਹ ਥੋੜ੍ਹੀ ਜਿਹੀ ਗੱਲ ਵੰਡਰਫੁੱਲ ਟਾਈਪ ਹੈ, ਅਦਭੁਤ ਹੈ। ਕਹਿਣ ਲੱਗੇ, ਉਹ ਕੀ? ਕਹਿਣ ਲੱਗੇ, ਏਕ ਜੋ ਬਾਤ ਅਨੂਪ ਬਣੀ ਹੈ, ਇੱਕ ਬੜੀ ਅਦਭੁਤ ਗੱਲ ਹੈ ਕਿ ਪਵਨ ਪਿਆਲਾ ਸਾਜਿਆ, ਮੈਂ ਪੌਣਾ ਦਾ ਪਿਆਲਾ ਬਣਾਇਆ ਹੋਇਆ, ਮੈਂ ਸਵਾਸਾਂ ਦਾ ਪਿਆਲਾ ਬਣਾਇਆ ਹੋਇਆ। ਭਾਵ ਮੈਂ ਸਵਾਸ ਸਵਾਸ ਹੀ ਉਹਨੂੰ ਚੇਤਾ ਕਰਦਾ ਰਹਿਣਾ, ਔਰ ਮੈਂ ਛੱਕਦਾ ਰਹਿਣਾ। ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ। ਵਕਤ ਮੈਨੂੰ ਜ਼ਿਆਦਾ ਵਿਸਥਾਰ ਦੀ ਆਗਿਆ ਨਹੀਂ ਦੇ ਰਿਹਾ, ਸਮਾਪਤੀ ਵੱਲ ਚੱਲਣਾ। ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ, ਹਰ ਰੰਗ ਰਾਚ, ਰੰਗ ਕਲਰ ਨਹੀਂ। ਮੈਂ ਅਕਸਰ ਹੀ ਇਹ ਬੇਨਤੀ ਕਰਨਾ ਵੀ ਗੁਰਬਾਣੀ ਵਿੱਚ ਜਿਹੜਾ ਰੰਗ ਏ, ਕਲਰ ਵਾਸਤੇ ਕਦੀ ਕਿਤੇ ਆਇਆ? ਜ਼ਿਆਦਾਤਰ ਕਾਹਦੇ ਲਈ ਆਇਆ? ਰੰਗ ਮੀਨਜ਼ ਪਿਆਰ। ਹਰ ਰੰਗ ਰਾਚ,
ਹਰੀ ਦੇ ਰੰਗ ਵਿੱਚ ਹਰੀ ਦੇ ਪਿਆਰ ਵਿੱਚ ਰਾਚ ਰਚ ਜਾ ਖੁੱਭ ਜਾ ਹਰੀ ਨਾਲ ਪਿਆਰ ਕਰ ਕਿਹੜੇ ਹਰੀ ਨਾਲ ਪੂਰੇ ਹੋ ਸਰਵੱਤਰ ਮੈਂ ਜਿਹੜਾ ਸਾਰਿਆਂ ਵਿੱਚ ਪਰਿਪੂਰਨ ਹੈ ਜਿਹੜਾ ਆਦਿ ਪੂਰਨ ਮੱਧ ਪੂਰਨ ਈਵਨ ਅੰਤ ਪੂਰਨ ਪਰਮੇਸ਼ਰ ਹੈ ਉਹਦੇ ਵਿੱਚ ਖਚਤ ਹੋ ਜਾ ਉਹਦੇ ਨਾਲ ਭਿੱਜ ਜਾ ਉਹਦੇ ਨਾਲ ਜੁੜ ਜਾ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਅੱਜ ਮਹਾਰਾਜ ਵਿਆਪਕਤਾ ਦੇ ਉੱਤੇ ਜ਼ੋਰ ਦੇ ਰਹੇ ਪੌੜੀ ਦੇ ਰੱਬ ਵਿੱਚ ਵੀ ਸਭ ਅੰਤਰ ਸੋਈ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਹਾਰਾਜ ਸਾਨੂੰ ਕਿਉਂ ਨਹੀਂ ਦਿਸਦਾ ਹਜ਼ੂਰ ਕਹਿਣ ਲੱਗੇ ਮਾਇਆ ਚਿੱਤਰ ਵਿਚਿੱਤਰ ਬਮੋਹਤ ਬਿਰਲਾ ਪਾਵੇ ਕੋਈ ਤੁਹਾਨੂੰ ਮਾਇਆ ਦੇ ਚਿੱਤਰਾਂ ਨੇ ਮੋਲੇ ਕਿਹੜੇ ਜਿਵੇਂ ਆ ਸਾਹਮਣੇ ਰੇਤ ਦੇ ਟਿੱਲੇ ਨੇ ਨਿਆਗਰਾ ਫਾਲ ਹੈ ਮਾਊਂਟ ਐਵਰੈਸਟ ਦੀ ਚੋਟੀ ਹੈ ਇਸ ਤਰ੍ਹਾਂ ਦੀਆਂ ਰਮਣੀਕ ਰਮਣੀਕ ਜਗ੍ਹਾ ਇਹ ਉਹਦੀਆਂ ਤਸਵੀਰਾਂ ਨੇ ਪਤਾ ਕਿਉਂ ਵੱਡੀਆਂ ਨੇ ਕਿਉਂਕਿ ਉਹ ਆਪ ਬਹੁਤ ਵੱਡਾ ਹੈ ਅਸੀਂ ਛੋਟੇ ਹਾਂ ਛੱਡੀਆਂ ਛੋਟੀਆਂ ਛੋਟੀਆਂ ਤਸਵੀਰਾਂ ਨੇ ਉਹ ਬਹੁਤ ਵੱਡਾ ਹੈ ਉਹਦੀਆਂ ਤਸਵੀਰਾਂ ਕੀ ਨੇ ਇੱਕ ਤਸਵੀਰ ਉਹਦੀ ਪ੍ਰਿਥਵੀ ਹੈ ਇੱਕ ਚੰਦਰਮਾ ਇੱਕ ਸੂਰਜ ਹੈ ਗਲੈਕਸੀਜ਼ ਨੇ ਬਹੁਤ ਸਾਰੇ ਬਲੈਕ ਹੋਲ ਨੇ ਪਤਾ ਨਹੀਂ ਕੀ ਕੁਛ ਹੈ ਉਹ ਤਾਂ ਅਜੇ ਸਾਡੀ ਸਾਰੀ ਸਮਝ 'ਚ ਹੀ ਨਹੀਂ ਆਈ ਉਹ ਆਪ ਵੱਡਾ ਉਹਦੀਆਂ ਤਸਵੀਰਾਂ ਵੱਡੀਆਂ ਨੇ ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਆ ਜਿਹੜੀਆਂ ਵਿਚਿੱਤਰ ਤਸਵੀਰਾਂ ਨੇ ਮਨ ਨੂੰ ਮੋਹ ਲੈਣ ਵਾਲੀਆਂ ਉਹਦੀਆਂ ਤਸਵੀਰਾਂ ਨੇ ਸਾਰੀ ਉਮਰ ਦੇਖਦਿਆਂ ਦੇਖਦਿਆਂ ਤੂੰ ਰੱਜਦਾ ਹੀ ਨਹੀਂ ਗਾ ਇਹਨੂੰ ਤਾਂ ਨਹੀਂ ਦਿਸਦਾ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਇਹ ਕੰਨ ਤਰਸਦੇ ਨੇ ਕਾਹਦੇ ਲਈ ਆਪਣੀ ਉਸਤਤ ਤੇ ਦੂਜਿਆਂ ਦੀ ਨਿੰਦਾ ਸੁਣਨ ਵਾਸਤੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਦੇ ਕੀ ਅਰਥ ਕਰੋਗੇ ਜੀ ਹਾਸੇ ਸੁਣ ਲਈ ਤੇ ਕੰਨ ਤਰਸਦੇ ਨੇ ਕਦੀ ਰੋਣ ਲਈ ਵੀ ਕੰਨ ਤਰਸੇ ਨੇ ਫਿਰ ਅਰਥ ਕੀ ਨੇ ਆਪਣਿਆਂ ਦੇ ਹਾਸੇ ਤੇ ਗੈਰਾਂ ਦੇ ਰੋਣੇ ਸੁਣ ਲਈ ਇਹ ਕੰਨ ਤਰਸਦੇ ਖੈਰ ਕਿਸੇ ਦਿਨ ਮੈਂ ਫਿਰ ਇਹਨੂੰ ਖੋਲਾਂਗਾ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਜੋ ਉਹ ਸਰਬ ਕਲਾ ਸਮਰੱਥ ਅਕਾਲ ਪੁਰਖ ਕਰਦਾ ਉਹ ਹੀ ਹੁੰਦਾ ਖਿਨ ਮੈਂ ਥਾਪ ਉਥਾਪ ਦਾ ਇੱਕ ਖਿਨ ਵਿੱਚ ਉਹ ਬਣਾਉਂਦਾ ਵੀ ਹੈ ਤੇ ਵਿਗਾੜਦਾ ਵੀ ਹੈ ਹਰਨ ਭਰਨ ਜਾਂ ਕਾ ਨੇਤਰ ਫੋਰ ਬਹੁਤਾ ਸਮਾਂ ਨਹੀਂ ਲੱਗਦਾ ਅੱਖ ਚਮਕਣ ਜਿੰਨੇ ਸਮੇਂ ਚ ਉਹ ਬਣਾ ਵੀ ਸਕਦਾ ਮਿਟਾ ਵੀ ਸਕਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਉਹ ਹਰ ਖੰਡ ਵਿੱਚ ਟੁਕੜੇ ਵਿੱਚ ਸਾਰੇ ਬ੍ਰਹਿਮੰਡ ਵਿੱਚ ਪਤਾਲ ਵਿੱਚ ਜਜ਼ੀਰਿਆਂ ਵਿੱਚ ਹਰ ਥਾਂ ਤੇ ਵਿਆਪਕ ਹੈ ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ ਪਰ ਇਹ ਜਿਹਨੂੰ ਆਪ ਉਹ ਸੂਝ ਬਖਸ਼ਦਾ ਉਹਦੀ ਝੋਲੀ ਵਿੱਚ ਇਹ ਸੂਝ ਪੈਂਦੀ ਹੈ ਉਹ ਜਨ ਫਿਰ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਂਦਾ ਉਹ ਪ੍ਰਵਾਨ ਚੜ ਜਾਂਦਾ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅੱਜ ਗੁਰੂ ਸਰੂਪ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਸੰਪੂਰਨਤਾ ਦਿਵਸ ਜਿਹੜਾ ਹੈ ਉਹ ਹੈ ਸੋ ਆਪ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਆਓ ਸਾਧ ਸੰਗਤ ਜੀ ਹੁਣ ਅਸਥਾਨ ਦੀ ਮਰਿਆਦਾ ਅਨੁਸਾਰ ਆਨੰਦ ਸਾਹਿਬ ਦਾ ਜਾਪ ਫਿਰ ਅਰਦਾਸ ਅਤੇ ਸ੍ਰੀ ਮੁੱਖ ਵਾਕ ਆਓ ਸਾਰੇ ਰਸਨਾ ਪਵਿੱਤਰ ਕਰੀਏ ਆਨੰਦ ਸਾਹਿਬ ਦੇ ਜਾਪ ਵਿੱਚ ਹਿੱਸਾ ਲਈਏ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ

ਦਿਲ ਪ੍ਰੀਤ ਸਿੰਘ ਦੇ ਗੁਰੂ ਪਾਤਸ਼ਾਹ ਜੀ ਉਹ ਕਾਰਜਾਂ ਵਿੱਚ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ, ਅੰਗ ਸੰਗ ਸਹਾਈ ਹੋਣਾ, ਭਾਈ ਜਗਤਾਰ ਸਿੰਘ ਜੀ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ

ਵਾਹਿਗੁਰੂ ਸਾਹਿਬ ਜੀਓ, ਟੈਂਡੀ ਮੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਵਿਛਾਣਾ, ਸੁਕਹੋ ਟਲ ਗੁਰੂ ਸੇਵੀਆਂ, ਐਨ ਸੁਸਹਿਜ ਸੁਪਾਈ, ਦਰਸ਼ਨ ਪਰਸਿਆਂ ਗੁਰੂ ਕੇ, ਜਨਮ ਮਰਨ ਦੁੱਖ ਜਾਇ, ਹੋਵੈ ਸਿਵਤ ਖਸਮ ਦੇ, ਨੁਰੀ ਅਰਸ਼ੋਂ ਕੁਰਸੋਂ ਝੱਟੀਐ, ਤਦ ਡਿੱਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ, ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਤਸ ਕਰਕੇ ਗੋਦ 'ਚ ਬਿਠਾਇਆ, ਸੇਵਾ ਲਈ ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਬਾਣੀ ਵਰਗਾ ਜੀਵਨ, ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨ। ਗੁਰਦੁਆਰਾ ਸਾਹਿਬ ਸ੍ਰੀ ਫਰੀਮਾਉਂਟ ਦੇ ਸੇਵਾਦਾਰਾਂ ਸਮੂਹ ਸੰਗਤ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਪਰਸੋਂ ਰੋਜ਼ ਤੋਂ ਅਖੰਡ ਪਾਠ ਰੱਖੇ ਹੋਏ ਹਨ, ਜਿਨ੍ਹਾਂ ਦੇ ਭੋਗ ਸ਼ਾਮੀ 4 ਵਜੇ ਸ਼ੁਰੂ ਹੋਣਗੇ। ਉਪਰੰਤ ਕੀਰਤਨ ਹੋਏਗਾ ਸ਼ਾਮ ਨੂੰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਉਪਰੰਤ ਸਾਡੇ ਆਏ ਹੋਏ ਲੁਧਿਆਣੇ ਤੋਂ ਵਿਦਵਾਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਕਥਾ, ਉਪਰੰਤ ਕੀਰਤਨ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਢਾਡੀ ਜਥਾਵਾਰਾਂ ਨਾਲ ਆਪ ਜੀ ਨੂੰ ਰਾਤ 9:30 ਵਜੇ ਤੱਕ ਸਰਵਣ ਕਰਾਉਣਗੇ ਜੀ। ਸੋ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲਓ ਜੀ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਸਰਵਣ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਸਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਵਿਵਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਵਿਵਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਵਿਵਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿ ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਹੇ ਗੁਰੂ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹਿਗੁਰੂ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ ਵਾਹੇ
3: Bye. Bye. Bye.

Bye.

Bye.

बाहे बाहे बाहे।

ਨਾ ਤ੍ਰਿਪਿਅਤ ਨਾਨਕ ਲੇਪ ਸੇਪ ਨ ਲਿਪਿਅਤ ਬਿਕਿਆ ਭਯੰਤ ਅੰਮ੍ਰਿਤੰ ਦੁਸ਼ਟਾ ਸਖਾ ਸਵਜਨ ਹੈ ਦੁਖੰ ਭਯੰਤ ਸੁਖਿਅੰ ਭੈ ਪੀਤੰ ਤਾਂ ਨਿਰਭਵੈ ਹੈ ਥਾਨ ਬਿਹੂਨ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਸ਼ੇਪ ਨ ਲਿਪਿਅਤ ਨਹ ਸੀਤਲੰ ਚੰਦੁਰ ਦੇਵ ਹੈ ਨਹ ਸੀਤਲੰ ਬਾਵਨ ਚੰਦਨ ਹੈ ਨਹ ਸੀਤਲੰ ਸੀਤੁਰ ਤੇੜ ਨਾਨਕ ਸੀਤਲੰ ਸਾਧ ਸਵਜਨ ਹੈ ਮੰਤਰੰ ਰਾਮ ਰਾਮ ਨਾਮ ਧਿਆਨੰ ਸਰਬੱਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਵਲ ਜੁਗਤ ਨਿਰਮਲ ਨਿਰਵੈਰਣ ਹੈ ਦਿਆਲੰ ਸਰਬੱਤਰ ਜੀਆ ਪੰਚ ਦੁਖ ਬਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਾਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਾਰ ਨਿੰਦਾ ਨਹਿ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣੁਕ ਹੈ ਖਟ ਲਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਅਜਾ ਭਗਵੰਤ ਕੰਧ ਮੂਲੰ ਬਸੰਤ ਸਮੀਪ ਕੇਹ ਰਹਿ ਤਤਰਗਤ ਸੰਸਾਰ ਹੈ ਨਾਨਕ ਸੋਗ ਹਰ ਖੰ ਵਿਆਪਤੇ ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲਬਖ ਮਲੰ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮ੍ਰਿਤ ਜਨਮ ਪਰਮੰਤ ਨਰਕ ਅਨਕ ਉਪਾਵੰ ਨਾ ਸਿਧਿਅਤੇ ਨਿਰਮਲੰ ਸਾਧ ਸੰਗਹ ਜਬੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸ਼ੁਰ ਹੈ ਕਰਨ ਕਾਰਣੰ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਯਲ ਹੈ ਗੁਣ ਨਿਧਾਨ ਸਮਰੰਤ ਨਾਨਕ ਸਗਲ ਜਾਚੰਤ ਜਾਚਕ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਣ ਹੈ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨ ਹੈ ਅਸਥਿਤੰ ਸੋਗਹਰਖੰ ਪੈ ਖੀਣੰ ਤਾਂ ਨਿਰਪਵਹ ਭੈ ਅਟਵਿਅੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਾਇਆ ਸਾਧ ਸੰਗਮ ਰਾਮ ਰਾਮ ਰਮਣੰ ਸੁਣ ਨਾਨਕ ਹਰ ਹਰ ਦਿਆਲ ਚਰਣੰ ਹੇ ਅਜਿਤ ਸੂਰ ਸੰਗਰਾਮੰ ਆਤ ਬਲਨਾ ਬਹੁ ਮਰਦਨ ਹੈ ਗਣ ਗੰਧਰਵ ਦੇਵ ਮਾਨੁਖਿਅੰ ਪਾਸ਼ ਪੰਖੀ ਵਿਮੋਹਨ ਹੈ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸੁਰ ਹੈ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ ਚਿਤ ਹਰਣੰ ਤ੍ਰੈ ਲੋਕ ਗਮਗਿਅੰ ਜਪ ਤਪ ਸੀਲ ਵਿਦਾਰਣ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਤਾਵ ਭੈ ਬੇਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾਉ ਪਰਜਤੇ ਵੇਖਿਅੰਤ ਜੀਵੰ ਵਸਿਅੰ ਕ੍ਰੋਤ ਨਿਰਤਿਅੰ ਕ੍ਰੋਤ ਜਥਾ ਮਰਕਟ ਅਨਕ ਸਾਹਸੰ ਤਾੜੰਤ ਜਮਦੂਤ ਤਪਸੰਗ ਅਦਮੰ ਨਰਹ ਦੀਨ ਦੁਖ ਭੰਜਨ
दयाल प्रभ नानक सरब जी रखिया करोत हे लोबा लंपट सांग सिर मोर अनक लहरी कलोल ते तावंत जी आ बहु प्रकार तावंत जी आ बहु प्रकार अनक भांत बहु डोलते नाच मित्रंग नात नाच इष्टंग नाच बादव नाच मात पिता तब लज्जया अकरण क्रोध अखाद्यं खाद्यं असाज्यं साज समझ्या त्राहे त्राहे शरण स्वामी विज्ञापत नानक हर नरहर हे जन्म मरण मूलं अहंकारं पापात्मा मत्रं मित्रं तजंत सत्रं दिनंत मित्रं तजंत सत्रं दिनंत अनक माया बिस तीर न आवंत जावंत कथंत जिया आवंत जावंत थकंत जिया दुख सुख बहु भुगण भ्राम भयान ध्यान रमण महा बिगट साध रोगण बैदिंग पर ब्रह्म परमेश्वर आराध नानक हर हर हरे हे प्राणनाथ गोबिंद कृपा निदान जगद गुरो हे संसार ताप हरण करुणा में साप दुख हरो हे शरण जोग दयाल दीनानाथ मया करो शरीर स्वस्थ खीण समय स्मरंत नानक राम दमोदर माधव चरण कमल शरण रमण गोपाल कीर्तन साध संगेण तरणंग नानक महासागर पै दुत्र सिर मस्तक रख्या पार ब्रह्म हस्तकाया रखिया परमेश्वर है आत्म रखिया गोपाल स्वामी तान चरण रखिया जगदीश्वर है सर्ब रखिया गुरदयाल पै दुख बिनाशन है भगत वचल नाथ नाथ शरण नानक पुरख चुत है जे निकलो तारियो कासं बैसरं बैसंतरं काष्ट बेष्टं जे निकला सत सूर नखियत्रं ज्योतिं सासं शरीर तारणं जेन कला मात गर्भ प्रतपालं नैस जंत जठर रोगण है तेन कला असंभं सरोवरं नानक नैस जंत त्रांग तोयण है गुसाई गृष्ट रूपेण सिमरणं सर्वत्र जीवण है लब्धिं संत संगेण नानक श्वास मार्ग हर भगतन है मस्कं पगनांत सैलं कर्दमं तरंत पपीलक है सागरं लगंत पिंगं ताम प्रगास अंधक है साध संगेण सिमरंत गोबिंद सन नानक हर हर हरे सन नानक हर हर हरे तिलक हेलंग तन तिलक हीणंग जथा विपरा

ਮਨ ਭੇਖ ਦੁਖ ਨਾਸਨਾ ਬਸ ਬਸ ਸੰਗ ਉਪਾਲ ਸਗਲ ਸੁਖ ਰਾਸ ਹਰ ਹਰ ਹਰ ਸਿੱਧ ਨਾਮ ਨਿਧ ਬਸ ਜਿਸ ਸਦਾ ਕਰ ਭਾਰਤ ਰਾਵਣ ਜਾਹੇ ਸੇ ਤਾਲਾ ਜੀ ਨਿਤ ਪ੍ਰਤ ਹਿਰ ਪਰ ਦਰਬ ਸਿਦਰ ਕਤ ਢਾਕੀ ਹੈ।

ਪਾਸ ਕਬੀਰ ਬਾਂਸ ਬੜਾਈ ਬੁੱਢਿਆ ਇਹ ਮਤ ਡੁੱਬੋ ਕੋਏ ਚੰਦਨ ਗੈਨਿਕ ਟੇ ਬਸ ਬਾਂਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹਾਉ ਫਿਰਿਓ ਕੌਤਕ ਠਾਉ ਠਾਏ ਕਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਏ ਕਬੀਰ ਸੰਤਨ ਕੀ ਝੁੰਡੀ ਕਬੀਰ ਸੰਤਨ ਕੀ ਚੁੰਗੀਆ ਪਹਿਲੀ ਭੱਟ ਕੁਸਤੀ ਗਾਓ ਆਗ ਲਗੋ ਤੇ ਤੌਲ ਹਾਰ ਜੇ ਨਾਹੀ ਹਰ ਕੋ ਨਾਓ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕੁਤ ਬਾਪਰੇ ਜੋ ਹਟ ਹਾਟ ਬਿਕਾਏ ਕਬੀਰ ਸਾਕਤ ਆਸਾ ਹੈ ਜੈਸੇ ਲਸਣ ਕੀ ਖਾਨ ਕੁਟਨੀ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਵਨ ਚੁਗੋਲਨ ਹਾਰ ਸੰਤ ਮਾਖਨ ਖਾਇਆ ਸਾਸ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹਿ ਹਿਵਤਾਰ ਜਿਨ ਬਲੋਇਆ ਤਿਨ ਖਾਇਆ ਅਵਰ ਬਲੋਵਨ ਹਾਰ ਕਬੀਰ ਮਾਇਆ ਚੁਰਟੀ ਮੁਸ ਮੁਸਲਾ ਵਹਿ ਹਾਟ ਏਕ ਕਬੀਰਾ ਨਾਮ ਸਹਿਜਨ ਕਿੰਨੀ ਬਾਰ ਬਾਟ ਕਬੀਰ ਸੂਖਨਾ ਇਹ ਜੁਗ ਕਰੇ ਜੋ ਬਹੁਤ ਮੀਤ ਜੋ ਚਿਤ ਰੱਖ ਏਕ ਸਿਉ ਤੇ ਸੁਖ ਪਾਵਹਿ ਨੀਤ।

ਉਪਰ ਛਤਰ ਤਾਰ ਤੇ ਫੁਨ ਧਰਨੀ ਗਾੜ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ।

ਨੂੰ ਕਿਹਾ ਹੋਏ ਕਬੀਰ ਗਰਬ ਨਾ ਕੀਜੀਐ ਦੇਹ ਦੇਖ ਸੁਰੰਗ ਆਜ ਕਾਲ ਤਾਜ ਜਾ ਹੋ ਗਏ ਜੋ ਕਾਂਚੁਰੀ ਭਯੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋ ਗਏ ਪ੍ਰਾਨ ਜਾਹੇਂਗੇ ਸੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ

ਕਬੀਰ ਇਹੋ ਚੇਤਾਵਨੀ ਮਤ ਸਹਸਾ ਰਹਿ ਜਾਏ ਪਾਚੈ ਭੋਗ ਜੋ ਭੋਗ ਵੈ ਤਿੰਨ ਕੋ ਗੁੜ ਲੈ ਖਾਏ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬਿਓ ਪੜਬੇ ਸੋ ਭਲ ਜੋਗ ਭਗਤ ਨਾ ਛੱਡੋ।

ਜਿਹਨ ਨਾ ਰਹਾਏ ਬਲਹਾਰੀਏ ਪ੍ਰੀਤ ਕੋ ਜਿਹ ਜਾਤ ਬਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋਂ ਮੈਗਲ ਹੋਏ ਰਹਿਓ ਨਿਕਸੋ ਨਿਕਸੋ ਕਿਉਂ ਕਹਿ ਜਾਏ ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ ਮੁਕਤ ਦੁਆਰਾ ਮੁਕਲਾ ਸਹਿਜੇ ਆਵੋ ਜਾਓ ਕਬੀਰ ਨਾਮ ਹੋਏ ਸ਼ਾਨ ਨਾ ਸਪਰੇ ਨਾਮ ਹੋਏ ਘਰ ਨਹੀਂ ਗਾਓ ਮਤ ਹਰ ਪੁਛ ਕੌਣ ਹੈ ਮੇਰੇ ਜਾਤ ਨਾਨਾਓ ਕਬੀਰ ਮੋਹ ਮਰਨ ਕਾ ਚਾਉ ਹੈ ਮਰ ਤੋ ਹਰ ਕੈ ਦੁਆਰ ਮਤ ਹਰ ਪੁਛ ਕੌਣ ਹੈ ਪਰ ਹਮਰ ਬਾਰ ਕਬੀਰ ਨਾ ਹਮ ਕੀਆ ਨਾ ਕਰੇ ਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕੁਛ ਹਾਰ ਕੀਆ ਭਯੋ ਕਬੀਰ ਕਬੀਰ ਕਬੀਰ ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ ਤਾ ਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ ਕਬੀਰ ਮਾਟੀ ਗਹਿਮ ਪੁੱਤਰੇ ਮਾਨਸ ਰਾਖਿਓ ਨਾਉ ਚਾਰ ਦਿਵਸ ਕੇ ਪਹੁਨੇ ਬੜ ਬੜ ਰੁੰਦ ਹੇਠਾਉ ਕਬੀਰ ਮਹਿੰਦੀ ਕਰ ਘਾਲਿਆ ਆਪ ਪਿਸਾਏ ਪਿਸਾਏ ਤੈਸੇ ਬਾਤ ਨਾ ਪੁੱਛੀਐ ਕਬੂ ਨਾ ਲਾਈ ਪਾਏ ਕਬੀਰ ਜੇ ਦਰ ਅਵਤ ਜਾਤਿਓ ਹਟਕੇ ਨਾਹੀ ਕੋਏ ਸੋਦਰ ਕੈ ਸਹਿ ਛੋਡੀਐ ਜੁਦਰ ਐਸਾ ਹੋਏ ਕਬੀਰ ਡੁੱਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਭਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੈ ਹਰ ਪੂਜਾ ਨਾ ਸੁਹਾਏ ਮੱਖ ਚੰਦਨ ਪਰ ਹਰ ਜਬ ਗੰਧ ਤਹ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਇੱਕ ਕਬੀਰਾ ਨਾਮ ਜਨਾਈ ਰੋਵਨ ਹਾਰ ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ

ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਐ ਰੋਏ ਅਵਗਿਨਿਆਰੇ ਮਾਨਸ ਹੈ ਭਾਲੋ ਨਾ ਕਹੇ ਹੈ ਕੋਏ। ਕਬੀਰ ਗਗ ਕਬੀਰ ਗਗਰ ਜਲ ਭਰੀ ਅਜ ਕਾਲ ਜਹਿ ਫੂਟ ਗੁਰ ਜੋ ਨਾ ਚਿਤ ਆਪਣੋ ਅਧ ਮਾਂ ਜਲੀ ਜਹਿ ਗਲੂਟ। ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੇ ਜਹਿ ਖਿੰਚ ਤਹਿ ਜਾਉ। ਕਬੀਰ ਜਪਨੀ ਕਾਠ ਕੇ ਕਿਆ ਦਿਖਲਾਵੈ ਲੋਏ ਹਿਰਦ ਰਾਮ ਨਾ ਚੇਤ ਹੀ ਇਹ ਜਪਨੀ ਕਿਆ ਹੋਏ। ਕਬੀਰ ਬਿਰਹ ਭੰਗਮ ਮਨ ਮਸੈ ਮੰਤ ਨਾ ਮਨ ਕੋਏ ਰਾਮ ਵਿਯੋਗੇ ਨਾ ਜੀਐ ਜੀਐ ਤਬ ਰਾਹੋਏ। ਕਬੀਰ ਪਾਰਸ ਚੰਦਨ ਤਿਨਹਿ ਇਕ ਸੁਗੰਧ ਤਿਹ ਮਿਲ ਤੇ ਉਤਮ ਭਏ ਲੋਹ ਕਾਠ ਨਿਰਗੰਧ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲਿਆ ਅੰਚਲ ਲਾਏ। ਕਬੀਰ ਬੈਦ ਕਹਿ ਹੋਇ ਭਲਾ ਦਾਰੂ ਮੇਰੇ ਬਸ ਇਹ ਤੋ ਬਸਤ ਗੋਪਾਲ ਕੇ ਜਬ ਭਾਵੈ ਲੇਖਸ। ਕਬੀਰ ਨੌਬਦ ਆਪਣੇ ਦੇਨ ਦਸ ਲਿਹ ਬਜਾਏ ਨਦੀ ਨਾਮ ਸੰਜੋਗ ਜੋ ਬਹੁਰ ਨਾ ਮਿਲਹਿ ਆਏ। ਕਬੀਰ ਸਸ ਮੁੰਦੇ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਜਾਤ ਜੁਲਾਹ ਕਿਆ ਕਰੈ ਹਿਰਦੈ ਬਸ ਗੋਪਾਲ ਕਬੀਰ ਰਮਈਆ ਕੰਠ ਮੇਲ ਚੁੱਕ ਸਰਬ ਜੰਜਾਲ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋ ਲਰਕੇ ਮਾਰ ਕੈ ਰਹਿ ਰਾਮ ਲਿਵਲਾਏ। ਕਬੀਰ ਐਸਾ ਕੋ ਨਹੀਂ ਇਹੋ ਤਨ ਦੇ ਵੈ ਫੂਕ ਅੰਧਾ ਲੋਕ ਨਾ ਜਾਣੀ ਰਹੋ ਕਬੀਰਾ ਕੂਕ। ਕਬੀਰ ਸਤੀ ਪੁਕਾਰ ਚਹਿ ਚੜੀ ਸੁਣੋ ਬੀਰ ਮਸਾਨ ਲੋਕ ਸਬਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ। ਕਬੀਰ ਮਨ ਪੰਖੀ ਭਾਇਓ ਉਡ ਉਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਕਬੀਰ ਜਾਗੋ ਖੋਜ ਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਭਾਇਆ ਜਾਗੋ ਕਹਿਤਾ ਔਰ। ਵੀਰ ਮਾਰੇ ਮਰੋ ਕੁਸੰਗ ਕੇ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੇਰੀਏ ਸਾਕਤ ਸੰਗ ਨਾ ਹੇਰ। ਕਬੀਰ ਪਾਰ ਪਰਾਏ ਸਿਰ ਚਰੈ ਕਬੀਰ ਪਾਰ ਪਰਾਏ ਸਿਰ

ਦੇਵਲ ਦੇਵਲ ਧਾਹੜੀ ਦੇ ਸਯੋਗਵਤ ਸੂਰ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁਖ ਜਾ ਕਾ ਬਸ ਗੋਰ ਮੈਂ ਸੋ ਕਿਉ ਸੋ ਵਹਿ ਸੁਖ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏ ਗੁਲਾਮੇ ਗੋੜ ਪਸਾਰ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬੀਸ਼ੁਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੇ ਗੈਲ ਨਾ ਛੁੱਡੀਏ ਮਾਰਗ ਲਾਗਾ ਜਾਓ ਪੇਖਤ ਹੀ ਪਨੀਤ ਹੋਏ ਭੇਟਤ ਜਪੀਏ ਨਾਓ ਕਬੀਰ ਸਖਤ ਸੰਗ ਨਾ ਕੀਜੀਏ ਦੂਰ ਜਾਈਏ ਭਾਗ ਬਸ ਕਰੋ ਪਸੀਏ ਤੋਕ ਚ ਲਾਗੇ ਦਾਗ ਕਬੀਰ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋਪਿਆ ਜੋ ਕੀਨੋ ਕਰਤਾਰ ਤਿਸ ਬਿੰਦੂ ਸਰ ਕੋ ਨਹੀਂ ਕੈ ਸਿਰਜਣਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਮ ਜਾਏ ਪੰਚੋ ਖਸਮ ਕੋ ਜੋ ਬੀਚ ਨਾ ਖਾਈ ਕਾਂਬ ਕਬੀਰ ਠਾਕੁਰ ਪੂਜੈ ਮੂਲ ਲੈ ਮਨ ਹਠ ਤੀਰਥ ਜਾਹੇ ਦੇਖਾ ਦੇਖੇ ਸੁਆਂਗ ਤਰ ਭੁੱਲੇ ਭਟਕਾ ਖਾਹੇ ਕਬੀਰ ਪਾਹਨ ਪਰਮੇਸ਼ਰ ਕਿਆ ਪੂਜੈ ਸਭ ਸੰਸਾਰ ਇਸ ਪ੍ਰਭਾਸ ਜੋ ਰਹੇ ਬੁੱਢੇ ਕਾਲੇ ਚਾਰ ਕਬੀਰ ਕਾਗਦ ਕੀ ਉਪਰੀ ਮਸ ਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੇ ਪੰਡਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬ ਹੈ ਕਰ ਅਬ ਕਰਤਾ ਸੋਏ ਤਾਲ ਪਾਛੇ ਕਛੁ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤਿਕ ਦੇਖਿਆ ਜੈਸੀ ਧੋਈ ਲਾਖ ਦਿਸੈ ਚੰਚਲ ਬਗੁਨਾ ਮਤ ਹੀ ਨ ਪਾਕ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੇ ਤਿਸਕਾਰ ਜਿਨ ਇਹ ਜਮੁਆ ਸਿਰਜਿਆ ਸੋ ਜਪਿਆ ਪਰਵਦਗਾਰ ਕਬੀਰ ਕਸਤੂਰੀ ਪਿਆ ਪਵਰ ਪਏ ਸਭ ਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਏ ਹੈ ਗਚ ਪਰਿਓ ਕੁਟੰਬ ਕੈ ਕਾਂਠੇ ਰਹਿ ਗਿਓ ਰਾਮ ਆਏ ਪਰੇ ਧਰਮ ਰਾਇ ਕੇ ਵਿੱਚ ਹੈ ਧੂਮਾ ਧਾਮ ਕਬੀਰ ਸਾਕਤ ਸੁਕਰ ਭਲਾ ਰਾਖੇ ਅੱਛਾ ਗਾਓ ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲਹਿ ਨਾਉ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ ਕਰੋਰ ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਕਬੀਰ ਵੈਸਨੋ ਹੁਆ ਤਾਂ ਕਿਆ ਪਿਆ ਮਾਲਾ ਮਿਲੀ ਚਾਰ ਬਾਹਰ ਕੰਚਨ ਬਾਹਰ ਭੀਤਰ ਭਰੀ ਭੰਗਾਰ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਮਿਲਾਏ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਪਿਆ ਪੰਖੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਤਰਨੀ ਮੈਂ ਖੇ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ ਕਬੀਰ ਪਾਨੀ ਹੁਆ ਤਾਂ ਕਿਆ ਪਿਆ ਸਿਰਾ ਤਤ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ ਊਚ ਪਵਨ ਕਨ ਕਾਮਨੀ ਸਿਖਰ ਤਜਾ ਪਹਿਰਾਏ ਤਾਂ ਤੇ ਭਲੀ ਮਧੂ ਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਨ ਤੇ ਉਜਰ ਭਲਾ ਰਾਮ ਭਗਤ ਜਹਿ ਠਾਏ ਰਾਮ ਸੁਨੇਹੀ ਬਹਰਾ ਜਮਪੁਰ ਮੇਰੇ ਭਾਏ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਕਾਠ ਤਾਂ ਕਬੀਰੇ ਮਟ ਕੀਆ ਖੋਜਤ ਮਨ ਜਨ ਬਾਟ ਕਬੀਰ ਜੈਸੀ ਉਪਜੀ ਪਿੜ ਤੇ ਜੋ ਤੈਸੀ ਨਿਭ ਹੈ ਓੜ ਹੀਰਾ ਕਿਸਕਾ ਬਾਪੁਰਾ ਪੂਜ ਹੈ ਨਾ ਰਤਨ ਕਰੋੜ ਕਬੀਰਾ ਏਕ ਚੰਪਉ ਦੇਖਿਓ ਹੀਰਾ ਹਾਠ ਬਿਕਾਏ

ਸਤਿਗੁਰ ਬਾਨ ਕਬੀਰ ਸਤਿਗੁਰ ਸੁਰ ਮੈਂ ਬਾਹਿਆ ਬਾਨ ਜੋ ਏਕ ਲਾਗਤ ਪੈ ਗਿਰ ਪਰਿਆ ਪਰਿਆ ਕਲ ਕਰੇ ਜੇ ਛੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਏ ਪੂੰ ਬੇਕਾਰ ਬਿਨ ਸੰਗਤ ਮਾਨ ਹੋਏ ਗਏ ਪਾਠ ਚਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੇ ਪੂਮ ਮਿਲਾਏ ਅਨਕ ਸਿਆਨ ਪਤ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਹਜ ਕਾਬੇ ਹੋਂ ਕੀ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੁਝ ਸਿਉ ਲਰ ਪਰਿਆ ਤੁਜੈ ਕਿਨ ਫੁਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ ਸਾਈ ਮੁਝ ਮੈਂ ਕਿਆ ਖਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਦਈ ਜਬ ਕਾਢ ਹੈ ਹੋਏਗਾ ਕੌਣ ਬਾਲ ਕਬੀਰ ਜੋਰ ਕਿਆ ਸੋ ਜੁਰਮ ਹੈ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨਿਕ ਸੈ ਮਾਰ ਮੂਹੇ ਮੋਹੇ ਖਾਏ ਕਬੀਰ ਲੇਖਾ ਦੇਨਾ ਸੋਹਿਲਾ ਜੋ ਦਿਲ ਸੁਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਬਕਰਾ ਕੋਏ ਕਬੀਰ ਧਰਤੀ ਅਰਿਆ ਕਾਸ ਮੈਂ ਦੋਇ ਤੂ ਬਰੀਆ ਬਦ ਖੜ ਦਰਸ਼ਨ ਸੰਸੈ ਪਰੇ ਅਰ ਚੌਰਾਸੀ ਸਿੱਧ

ਧਾਇ ਕਰਮੀ ਸਤਿਗੁਰ ਪਾਇਆ ਜਨਹੁ ਲਿਆ ਛਡਾਇ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈ ਸਹਿਗਾਏ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਏ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨ ਤੁਕੋ ਮੋਲੀ ਲਾਏ ਸੰਕ ਸੰਗੇ ਬੈਸੇ ਸਪੁਛੇ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਛੇ ਪੋਛਾਇ ਲੈ ਰਾਮ ਨ ਲਾਭੋ ਚੀਤ ਨਾਮਾ ਕਹੇ ਤੇ ਲੋਚਨਾ ਮੁਕਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾਂ

ਭਾਗ ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ ਮਲਕ ਦੇ ਕੰਨੇ ਸੁਣੀ ਦਾ ਮੁੰਡ ਦੇਖਾਲੇ ਆਏ।

ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਮਰਗ ਸੁਆਈ ਨੀ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੂਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਵਰੀਦਾ ਜੇਤਿਆ ਸਕਰ ਹੋਈ ਵਿਸ ਸਾਈ ਬਾਜੂ ਆਪਣੇ ਵੇਦਣ ਕਹੀਏ ਕਿਸ

ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹ ਜੇ ਤੂੰ ਇਹ ਵੈ ਰਖਸੀ ਜਿਉ ਸਰੀਰੋਂ ਲੇਹ ਕੰਧ ਕੁਹਾੜਾ ਸਿਰ ਕਾੜਾ ਵਣ ਕੈ ਸਰ ਲੋਹਾਰ ਫਰੀਦਾ ਹੋ ਲੋੜੀ ਸਭ ਆਪਣਾ ਤੂੰ ਲੋੜੈ ਅੰਗਿਆਰ

ਆਏ ਕਲਰ ਕੇਰੇ ਚਪੜੇ ਆਇਓ ਲੱਥੇ ਹੰਜ ਚਿੰਜੂ ਬੋੜ ਨਾ ਪੀਵੈ ਉੱਡਣ ਸਦੇ ਸੰਦੇ ਡਾਂਜ ਹੰਸ ਉਡਰ ਕੋਡਰੈ ਪਿਆ ਲੋਕ ਵਡਾਰਨ ਜਾਏ ਗੈਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚਲ ਚਲ ਗਈਆਂ ਪੰਖੀਆਂ ਜਿੰਨੀ ਵਿਸਾਏ ਤਲ ਪਰਿਦਾ ਸਰ ਭਰਿਆ ਪੇ ਚਲ ਸੇ ਥੱਕੇ ਕਵਲ ਇਕੱਲ

ਫਰੀਦ ਪੰਨੀ ਘੜੀ ਸਵਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਪੋਏ ਭਾਰਤ ਸੇ ਕਿਉਂ ਆਵੇ ਅੱਜ ਫਰੀਦਾ ਬੇਨਵਾਜਾ ਕੁੱਤੇ ਆਏ ਨਾ ਭਲੀ ਰੇਤ ਕਵੇ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉੱਜੂ ਸਾਜ ਸੁਬਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਾਪੇ ਉਤਾਰ

ਫਰੀਦਾ ਪਿਛਰ ਰਾਤ ਨਾ ਜਾਗੇ ਓਏ ਜਵਿੰਦ ਜੀਵਨ ਦੜਿਓ ਮੋਏ ਓਏ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਏ ਮਹੱਲਾ ਪੰਜਵਾਂ ਫਰੀਦਾ ਕੰਤਰ ਗਾਵਲਾ ਵੱਡਾ ਵੇ ਮੋਤਾਜ ਅੱਲਾ ਸੇ ਤੇ ਰਤਿਆ ਸੱਚਾਵਾਂ ਸਾਜ ਮਹੱਲਾ ਪੰਜਵਾਂ

ਕਿਉ ਉਧਾਰ ਸਚ ਸਭਾ ਦੇਵਾਨ ਸਚ ਸਚੇ ਪੈ ਧਰਿਓ ਸਚੇ ਤਖਤ ਨਿਵਾਸ ਸਚ ਪਾਵਸ ਕਰਿਓ ਸਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ

ਕਰਮਯੋ ਦਰ ਭਰਿਓ ਹੈ ਦੈ ਦੇ ਤਾਇ ਮਾਂ ਵਿਖਿਆ ਕੋ ਪਰ ਧਨ ਛੇਨਿਆ ਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰ ਸੇ ਨਾਨਕ

ಗುಣ ಗಾವ ಗುಣ ಸುಜಾರಸಿಯಾದಿ ಅಂತಲಿವಲ್ಲಾಗತ್ತು ನಾ ಗಾವ ಗುಣ ಮಾದೇವ ಬೈರಾಗಿ ಜಿಂತ್ಯಾನ್ ನಿರಂತರ ಜಾಣಿಯೋ ಕಾವ ಕಾಲ ಸುಜಸ್ ಗಾವ ಗುರು ನಾನಕ ರಾಜೋಗ ಜನ ಮಾಡ್ಯೋ ರಾಜೋಗ ಮಾಡ್ಯೋ ಬಸ್ಯೋ ನಿರ್ವೈ ನಿರ್ದಂತರ್ ಶ್ರೇಷ್ಠ ಸಗಲ ಉದರಿ ನಾಮ ಲ ತರ್ಯೋ ನಿರಂತರ ಗುಣ ಗಾವ ಸನ ಕಾದಯಾದ ಜನ ಕಾದ ಜುಗ ಲಗ ਧਨ ਧਨ ਗੁਰ ਧਨ ਜਨਮ ਸਕਿਆਤ ਭਲੋ ਜਗ ਪਤਾਲ ਪੁਰੀ ਜੈਕਾਰ ਤੁਨ ਕਾਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਜਗ ਤੈ ਮਾਣਿਓ ਛਲਿਓ ਬਲ ਬਾਬਨ ਭਾਇਓ ਤ੍ਰੈਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਜਨ ਦਿਓ ਕਲ ਯੁਗ ਪ੍ਰਮਾਣ ਨਾਨ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਭੈ ਚਲਨਾ ਟਲ ਆਦ ਪੁਰਖ ਪਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਰ ਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮ ਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣ ਸੁਖ ਦਿਓ ਪਰਿਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਾਬ ਕਲ ਸੁਜ ਸਨਾਨ ਗੁਰੂ ਨਿਤ ਨਵਚਨ ਜਗ ਛਾਇਓ ਗੁਣ ਗਾਵੈ ਪਿਆਲ ਭਗਤ ਨਾਗਾਦ ਪਯੰਗਮ ਮਹਾਦੇਵ ਗੁਣ ਰਵੈ ਸਦਾ ਜੋਗੇ ਜਤ ਜੰਗਮ ਗੁਣ ਗਾਵੈ ਮਨ ਵਿਆਸ ਜਿਨ ਵੇਦ ਵਿਆਕਰਨ ਵਿਚਾਰਿਆ ਬ੍ਰਹਮਾ ਗੁਣ ਜਿਨ ਹੁਕਮ ਸਭ ਸਿਚ ਸੁਆਰਿਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਕਾ ਜਪ ਕਲ ਸੁਜ ਸਨਾਨ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾਥ ਸਮਾਇਓ ਮਾਧਾਤਾ ਗੁਣ ਰਵੈ ਜੈਨ ਚਕਰ ਵੈ ਕਹਾਇਓ ਗੁਣ ਗਾਵੈ

ਅਵਤਾਰ ਜਾਕੇ ਦਿੱਤੇ ਅੰਮ੍ਰਿਤ ਧਾਰ ਕਾਲ ਖਨ ਅਵਤਾਰ ਤਿਮਰ ਅਗਿਆਨ ਜਾਏ ਦਰਸ ਦੁਆਰ ਹੋਏ ਜੋ ਸੇ ਮੈਂ ਸਬਦ ਸਾਰ ਗਾਖੜੇ ਬਿਕਮਕਾਰ ਤੇ ਨਰ ਭਵ ਉਤਾਰ ਕੇ ਨਿਰਭਾਰ ਸਤਸੰਗਤ ਸਹਿਜ ਸਾਰ ਜਾਗਿਲ ਗੁਰ ਵਿਚਾਰ ਨਿਮਰੇ ਭੋ ਸਦੇ ਪਰਮ ਪਿਆਰ ਕਉ ਕੀਰਤ ਕਲ ਸਾਰ ਸਬਦੀ ਮਧਾਰ ਲੈਣਾ ਜਗਤ ਗੁਰ ਪਰ ਸੁਮਰਾਰ ਤੈ ਤੈ ਦ੍ਰਿੜਿਓ ਨਾਮ ਅਪਾਰ ਬਿਮਰਦਾਸ ਬਿਥਾਰ ਸਾਧਿਕ ਸਿਧ ਸੁਜਨ ਜੀ ਕੋ ਆਧਾਰ ਜੀਆ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤ ਜਲ ਪਦਮ ਵਿਚਾਰ ਕਲਪ ਤਰਜ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ

ਮਦ ਤੈ ਸਕੇ ਹੱਥ ਤੈ ਨਰ ਜਾਲ ਪਣੈ ਗੁਰੂ ਅਮਰਦਾਸ ਪ੍ਰਸੰਨ ਜੈ ਤੇ ਪਾਡਿਓ ਇੱਕ ਮਨ ਧਰਿਓ ਇੱਕ ਕਰ ਇੱਕ ਬਚਾਣਿਓ ਨਾਇਣ ਬੈਣ ਮੋਇ ਇੱਕ ਇੱਕ ਦੋ ਠਾਇ ਨਾ ਜਾਣਿਓ ਸੁਪਨ ਇੱਕ ਵਰ ਤੱਕ ਇੱਕ ਇੱਕ ਸਮੈ ਲੀਣਿਓ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣਿਓ ਇੱਕ ਹੋ ਜੇ ਲੱਖ ਲਖਵਾ ਲੱਖ ਹੈ ਇੱਕ ਇੱਕ ਕਰ ਵਰਣਿਓ ਗੁਰੇ ਅਮਰਦਾਸ ਜਲ ਪਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ

ਗਤ ਪਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰੇ ਅਮਰਦਾਸ ਨਿਜ ਭਗਤ ਦੇਖ ਦਰਸ ਪਾਪ ਮੁਖਤ ਗੁਰੇ ਅਮਰਦਾਸ ਪਰਸਿਐ ਪੋਹਮ ਪਾਤਕ ਬੈਨਾਸੈ ਗੁਰੇ ਅਮਰਦਾਸ ਪਰਸਿਐ ਸਾਧਕੇ ਅਸਾਸੈ ਗੁਰੇ ਅਮਰਦਾਸ ਪਰਸਿਐ ਧਿਆਨ ਲਹੀਏ ਪੋ ਮੁਕਹਿ ਗੁਰੇ ਅਮਰਦਾਸ ਪਰਸਿਐ ਭਿਉ ਲਭੈ ਗੋ ਚੁਕਹਿ ਇੱਕ ਬਿਨ ਦੁਗਣ ਜੋਤ ਰਹਿ ਸੋ ਸੁਮਰੰਤਰ ਮਾਨਵੈ ਲਹਿ ਜਲ ਪੈ ਪਦਾਰਥ ਇਤੜੇ ਗੁਰੇ ਅਮਰਦਾਸ ਦਿੱਤੇ ਮਿਲੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾਂਤੇ ਅੰਗਦ ਲੈਣਾ ਪ੍ਰਗਟਤਾ ਚਰਨੈ ਲਿਵ ਰਹਿਓ ਤਿਤ ਕੁਲ ਗੁਰੇ

ਸਵਈਏ ਮਹੱਲੇ ਚੌਥੇ ਕੇ ਚੌਥਾ ਕਿਉਂ ਕਰ ਸਤਿਗੁਰੂ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਇਓ ਗੁਰਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬੇਗਾਸਾ ਸਤਿਗੁਰੂ ਪੂਰਜਨ ਕੀ ਆਸਾ ਸਤਿਗੁਰੂ ਸਹਿ ਪਰਮ ਬਦ ਪਾਇਓ ਅਬਨਾਸੀਆ ਬਿਗਤਿਆਇਓ ਤਿਸ ਬੇਟੇ ਦਰਿਦਰ ਨਾ ਚੰਪੇ ਕਲ ਸਹਾਰ ਸਾਸ ਗੁਣ ਚੰਪੈ ਜਪਿਓ ਗੁਣ ਬਿਮਲ ਸੁਜਨ ਜਨ ਕੇਰੇ ਅਮਿਓ ਨਾਮ ਜਾ ਕੋ ਪੁਰਿਆ ਇਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਕ ਤਾਕ ਤਤ ਸਮਤ ਸਰੈ ਕਾਬ ਕਲ ਠਕੁਰ ਅਰਦਾਸ ਤਨੈ ਗੁਰੂ ਰਾਮਦਾਸ ਹਰ ਭਰ ਪਰੈ ਛੂਟਕ ਛੂਟਤ ਪਰਵਾ ਅਮਿਓ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮਜਨ ਪੁਵਜਨ ਸੇਵਾ ਕਰਿਆ

ਜਾਮ ਗੁਰੂ ਹੋਏ ਵੱਲ ਤਨ ਕਿਆ ਗਰਵ ਦੀਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਆਨੰਦ ਪਰ ਜਾਮ

ਸੁਭਾਸ ਬਨਾਇਓ, ਗਾਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਇਸ

ਗੁਰਬਿਨ ਮੁਕਤ ਨਾ ਹੋਏ। ਗੁਰੂ ਨਾਨਕ ਨਿਕਟ ਬਸੇ ਬਨਵਾਰੀ, ਤਿੰਨ ਲੈਣਾ ਸਾਹਿਬ ਜੋਤ ਜਗਤਾਰੀ, ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭਲੇ ਕੋ ਦੀਆ, ਤਿੰਨ ਸ੍ਰੀ ਰਾਮ ਸੋਢੇ ਸਥਿਰ ਥਾਪਿਓ, ਹਰ ਕਾ ਨਾਮ ਅਖੇ ਨਿਧਿ ਅਪਿਓ, ਅਪਿਓ ਹਰ ਨਾਮ ਅਖੇ ਨਿਧਿ ਚਉ, ਜੁਗ ਗੁਰ ਸੇਵਾ ਕਰ ਫਲ ਲਈ, ਬੰਧੈ ਜੋ ਚਰਨ ਸਰਣ, ਸੁਖ ਪਾਇਆ ਪਰਮਾਨੰਦ, ਗੁਰਮੁਖ ਕਹੀਐ।

ਬ੍ਰਹਮ ਪਰਮ ਸਵਭ ਸੁੱਟ ਕਾ ਲਿਬ ਦਿਸਤ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਗ ਗਤ ਦਾਂਕੇ ਸ੍ਰੀ ਰਾਮ ਦਾਸ ਧਾਰਨ ਤਰਨ ਪ੍ਰਤਾਪ ਸਦਾ ਗੁਰ ਕਾ ਕਰ ਕਰ ਪ੍ਰਗਾਸ ਭਇਆ ਜਸ ਜਨ ਕੇ ਇਕ ਪੜਾ ਸੁਣੇ ਗਾ ਮੈਂ ਪ੍ਰਭਾਤ ਕਰੈ ਸਨਾਨ ਇਸਨਾਨ ਕਰੈ ਪ੍ਰਭਾਤ ਸੁਧ ਮਨ ਗੁਰ ਸੁਪੂਜਾ ਬਿਦ ਸਹਿਤ ਕਰਿਅੰ

ਘਟਤ ਪ੍ਰਗਟਤ ਦਿਨਿਆਕਰ ਗੈਰ ਗੰਭੀਰ ਅਥਾਇਤ ਬੜ ਸੋ ਪਰ ਸਦਾ ਸਭ ਵਿਦ ਰਤਨਾਕਰ ਸੰਤ ਮਰਾਲ ਕਰ ਕੰਤੂ ਹਲ ਤਿੰਨ ਜਮ ਤ੍ਰਾਸ ਮਿਟਿਓ ਦੁੱਖ ਕਾਗਰ ਕਲ ਯੁਗ ਦੁਰਤ ਦੂਰ ਕਰ ਵੇਕੋ ਦਰਸ਼ਨ ਗੁਰੂ ਸਗਲ ਸੁਖ ਸਗ

ਕਰਨ ਸੀਤਲ ਸੁਖਦਾਤਾ ਅਸੰਭਉ ਉਦਵਿਉ ਪੁਰਖ ਪੂਰਨ ਬੇਧਾਤਾ ਨਾਨਕ ਆਦਿ ਅੰਗਦ ਅਮਰ ਸਤਿਗੁਰੁ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਬੜ ਭਾਗੇ ਲਿਵ ਲਾਗੇ ਮੇਦਨ ਭਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਏ ਜਸ ਭਗਤਾ ਕੁਲ ਸੋਢੇ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁਖ ਵਿਸਾਰਣ ਸ਼ਬਦ ਸਾਰ ਹਰ ਸਮ ਉਧਾਰ ਔਮੇਵ ਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹੁਟੈ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨੇ ਖੁਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ ਗੁਰ ਅਰਜਨ ਕਲ ਚਰੈ ਰਾਜ ਜੋਗ ਰਸ ਜਾਣਿਓ ਪੈ ਨਿਰਭਉ ਮਾਣਿਓ ਲਾਖ ਮੈਂ ਲੱਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤਿਗੁਰੁ ਪਰਚਾਇਓ ਗੁਰ ਪਰਚੈ ਪਰਵਾਣ ਰਾਜ ਮੈਂ ਜੋਗ ਕਮਾਇਓ ਧਨ ਧਨ ਗੁਰ ਧਨ ਅਭਰ ਸਰ ਸੋ ਭਰ ਭਰਾਇਓ

ਬਹੁਤ ਸਭ ਰੂਪੇ ਰਹੋ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੀਏ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁੱਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜਨ

ਨਾਨਕ ਤੇ ਸੁਹਾਗਨੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਇ। ਜਾਓ ਤਉ ਪ੍ਰੇਮ ਖੇਲਣ ਕਾਚਾ ਸਿਰ ਧਰ ਤਲੀ ਗਲੀ ਮੇਰੀ ਆਉ ਹਿਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੇ ਮੂਲੇ ਆ ਆਵੇ ਕਿਤੇ ਥਾਏ ਗਿਆਨ ਹੀ ਨੰਗਾ ਗਿਆਨ ਪੂਜਾ ਦਵਰਤਾਵਾ ਪਾਹੋ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਘੱਲੇ ਉੱਠੀ ਚੱਲੇ ਸਾਧਨਾ ਇਹੀ ਗੱਲੈ ਰਾਮ ਚੁਰਹਿ ਦਲ ਮੇਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੋਜ ਅਪਾਰ ਸੀਤਾ ਲੈ ਗਿਆ ਦਹਿਸਰੋ ਲਛਮਣ ਮੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਛਮਣ ਜੋਗ

ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੂੰ ਨਦਰ ਹੋਏ ਜਿਨੀ ਨਾਮ ਵਸਾਰਿਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾ ਵੇਲ ਨਾ ਤੂੰ ਬੜੀ ਮਾਇਆ ਠੱਗੈ ਠੱਗ ਮਨਮੁਖ ਬੰਨ ਚਲਾਈ ਹੈ ਨਾ ਮਿਲੀ ਵਗ ਸਗ ਆਪ ਲਾਏ ਭੁੱਲੀਐ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁੱਟੀਏ ਜੇ ਚੱਲੈ ਸਤਿਗੁਰ ਭਾਇ ਸਲਾਹੀ ਸਲਾਹਨਾ ਪੀ ਸੱਚਾ ਸਲਾਹੇ ਨਾਨਕ ਸੱਚਾ ਇਕ ਦਰ ਬੀਬਾ ਪਰ ਹਰਿਆ ਨਾਨਕ ਜੈ ਜੈ ਹਉ ਫਿਰੋ ਤੈ ਤੈ ਸਾਚਾ ਸੋਏ ਜੈ ਦੇਖਾਂ ਤੈ ਕੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸਬਦ ਹੈ ਜੇ ਮਨ ਵਸਾਏ ਕੋਏ

ਸਤਿਗੁਰ ਮਿਲੇ ਸੋ ਉਭਰੈ ਸਾਚੇ ਸਬਦ ਅਲੰਖ ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਈ ਗੁਰਸਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਇ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਹੋ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ

ਤਿਉਂ ਬਾਣੀ ਭਗਤ ਸਲਾਹਾਂ ਦੇ ਹਰਨਾਮੇ ਚਿਤ ਲਾਏ। ਮਨ ਧਨ ਧਨ ਆਗੇ ਰਾਖਿਆ ਸਿਰ ਵਿੱਚ ਆ ਗੁਰ ਆਗੇ ਜਾਏ। ਪਏ ਭਗਤੀ ਬਹੁ ਲੋਚਦੈ, ਪੈ ਭਗਤੀ ਭਗਤ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੀ ਪਰਵਾਹੁ ਹੈ ਕਿਤ ਖਾਦੇ ਤਿਪਤਾਏ। ਸਤਿਗੁਰ ਕੇ ਭਾਣੇ ਜੋ ਚੱਲੈ ਤਿਪਤਾਸੇ ਹਰ ਗੁਣ ਗਾਏ। ਧੰਨ ਧੰਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਭਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਤਾਰ, ਤਿਗ ਤਿੰਨਾ ਕਾ ਜੀਵਿਆ ਕਿਤ ਆਏ ਸੰਸਾਰ। ਗੁਰਮਤੀ ਭਉ ਮਨ ਪਵਾਏ ਤਾਂ ਹਰ ਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਹ ਜਗ ਪਰਮਿਆ ਕਰ ਮੁਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਦਾਲੋਏ।

ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮ ਕਾਲ ਨਾ ਛੋਡਈ, ਦੂਜੇ ਭਾਈ ਖੁਆਈ। ਜੋ ਬਣ ਜਾਂਦਾ ਨਦਰ ਨਾ ਆਵਈ, ਜਰ ਪਹੁੰਚੇ ਮਰ ਜਾਈ। ਪੁੱਤ ਕਲਤ ਮੋਹਿਤ ਹੈ, ਅੰਤ ਬੇਲੀ ਕੋ ਨਾ ਸਖਾਈ।

नानक से वड भागी जय गुरमुख नाम समाई।

ਸਤਿਗੁਰ ਪੁਰਖ ਨਰ ਵੈਰ ਹੈ ਨਿਤ ਹਿਰਦੈ ਹਰ ਲਿਵਲਾਏ।

ਨਿਰਤਨ ਹੋਰ ਸੰਸਾਰ। ਜਨ ਕੀ ਟੇਕ ਹਰ ਨਾਮ, ਹਰ ਬਿਨ ਨਾਮੈ ਠਵਰ ਨਾ ਠਾਉ। ਗੁਰਮਤੀ ਨਾਉ ਮਨ ਵਸੈ, ਸਹਿਜੇ ਸਹਿਜ ਸਮਾਉ। ਵਡਭਾਗੀ ਨਾਮ ਧਿਆਇਆ, ਐਣ ਸੁਲਾਗਾ ਭਾਉ। ਜਨ ਨਾਨਕ ਮੰਗੈ ਧੂੜ ਤਿਨਾਉ, ਆਉ ਸਦ ਕੁਰਬਾਨ ਜਾਉ। ਲੱਖ ਚੁਰਾਸੀ ਮੇਦਨੀ, ਤਿਸ ਨਾ ਜਲਤੀ ਕਰੇ ਪੁਕਾਰ। ਇਹ ਮੋਹ ਮਾਇਆ ਸਭ ਪਸਰਿਆ, ਇਹੋ ਮੋਹ ਮਾਇਆ ਸਭ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਬਿਨ ਗੁਰ ਸਾਂਤ ਨ ਆਵਈ, ਕਿਸ ਆਗੇ ਕਰੀ ਪੁਕਾਰ। ਵਡਭਾਗੀ ਸਤਿਗੁਰ ਪਾਇਆ, ਬੁਝਿਆ ਬ੍ਰਹਮ ਵਿਚਾਰ। ਤਿਸਨਾ ਅਗਣ ਸਭ ਬੁਝ ਗਈ, ਜਨ ਨਾਨਕ ਹਰ ਉਰ ਧਾਰ। ਅਸੀਂ ਖਤੇ ਬਹੁਤ ਘੁਮਾਮ ਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ,

ਸਤਿਗੁਰ ਕੈ ਪੈ ਭਾਈ, ਜਨਮ ਮਰਨ ਨਿਚਲ ਪਏ, ਗੁਰਮੁਖ ਨਾਮ ਧਿਆਏ। ਗੁਰ ਸਾਧੂ ਸੰਗਤ ਮਿਲੈ,

ਮਨ ਮੁਖੀਆਂ ਦੁਹਾਗਣੀ ਆਵਣ ਜਾਣ ਮੁਈਆ ਸਾ। ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆ ਸਾ। ਹਰ ਹਰ ਨਾਮ ਉਰ ਤਾਰਿਆ ਹਿਰਦੇ ਕਮਲ ਪਰਗਾਸ। ਸਤਿਗੁਰ ਸੇਵਣ ਆਪਣਾ ਹਾਂ ਸਦ ਬਲਿਹਾਰੀ ਤਾਸ। ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ। ਸ਼ਬਦ ਮਰੈ ਸੋਈ ਜਨ ਸਿਜੈ, ਬਿਨ ਸ਼ਬਦ ਮੁਕਤ ਨਾ ਹੋਈ। ਭੇਖ ਕਰੈ ਬਹੁ ਕਰਮ ਵਿਗੁਤੇ, ਪਾਏ ਦੂਜੇ ਪਰਜ ਵਗੋਈ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ, ਜੇ ਸੋ ਲੋਚੈ ਕੋਈ। ਹਰ ਕਾ ਨਾਉ ਅਤ ਵੱਡੀ ਉੱਚਾ, ਉੱਚੀ ਹੂੰ ਉੱਚਾ ਹੋਈ। ਅਪੜ ਕੋਈ ਨਾ ਸਕਈ, ਜੇ ਸੋ ਲੋਚੈ ਕੋਈ। ਮੁਖ ਸੰਜਮ ਹੱਛਾ ਨਾ ਹੋਵਈ, ਕਰ ਭੇਖ ਪਵੈ ਸਭ ਕੋਈ। ਗੁਰ ਕੀ ਪੌੜੀ ਜਾਇ ਚੜੈ, ਕਰਮ ਪ੍ਰਾਪਤ ਹੋਈ। ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਈ। ਨਾਨਕ ਸ਼ਬਦ ਮਰੈ ਮਨ ਮਾਨੀਐ, ਸਾਚੇ ਸਾਚੀ ਸੋਇ। ਮਾਇਆ ਮੋਹ ਦੁੱਖ ਸਾਗਰ ਹੈ, ਬਿਖ ਦੁਤਰ ਤਰਿਆ ਨਾ ਜਾਈ। ਮੇਰਾ ਮੇਰਾ ਕਰਦੇ ਪਚ ਮੂਏ, ਹਉ ਮੈਂ ਕਰਤ ਵਿਹਾਈ।

ਜੋ ਧੁਰ ਲਿਖਿਆ ਸੋ ਕਮਾਵਣਾ ਕਰਣਾ ਕਛੂ ਨਾ ਜਾਏ। ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਪਾਏ। ਨਾਨਕ ਸਤਿਗੁਰ ਬੋਹਤ ਹੈ ਵਡਭਾਗੀ ਚੜੈ ਤੇ ਭਵਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਮ ਮਨ ਵਸਾਏ ਸਦਾ ਰਹੇ ਉਰ ਧਾਰ। ਤਿਸ ਨਾਮ ਬੁਝੈ ਤਿਬ ਤੋਏ ਹਰ ਕੇ ਨਾਏ ਪਿਆਰ। ਨਾਨਕ ਗੁਰਮੁਖ ਪਾਈਏ ਹਰ ਆਪਣੀ ਕਿਰਪਾ ਧਾਰ। ਬਿਨ ਸਭ ਦੇ ਜਗਤ ਬਰਲਿਆ ਕਹਿਣਾ ਕਛੂ ਨਾ।

ਜਾਣ ਸਤਿਗੁਰ ਮਿਲਾਹੇ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਿਦਕ ਸਤਿਗੁਰ ਬਾਣ ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਤਰ ਨਾ ਥੀਏ ਮਰ ਬਿਨ ਸੁਜਾਏ ਖਿਨਵਾਰ ਵੱਡ ਭਾਗ ਹੋਵੇ ਸਤਿਗੁਰ ਮਿਲੈ ਹਉਮੈ ਤਜੇ ਵਿਕਾਰ ਹਰਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਨ ਲੱਗੇ ਪਿਆਰ ਜਨ ਨਾਨਕ ਨਾਮਿ ਉਰਾਧਿਆ ਗੁਰ ਕੈ ਹਿਤ ਪਿਆਰ ਲੋਭੀ ਕਾਵੇ ਸਾਹੁ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਧੋਹੈ ਜਿੱਥੇ ਹੱਥ ਨਾ ਪਾਏ ਮਨਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ।

ਪਾਏ ਚੁਗਲਾ ਨਿੰਦਕ ਭੁੱਖੇ ਰੁਲ ਮੂਏ ਇਨਾ ਹੱਥ ਨਾ ਕਿਥਾ ਉਪਾਏ ਬਾਰ ਪਾਖੰਡ ਸਭ ਕਰਮ ਕਰੇ ਮਨ ਹਿਰਦੇ ਕਪਟ ਕਮਾਏ ਖੇਤ ਸਰੀਰ ਜੋ ਬੀਜਿਆ ਸੁਵੰਤ ਖਲੋ ਆਇਆ ਏ ਨਾਨਕੀ ਪ੍ਰਾ ਬੇਨਤੀ ਹਰ ਭਾਵੇ ਬਖਸ਼ ਮਿਲਾਏ।

ਹਰ ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆਸੇ ਪਾਇਨ ਮੁਖ ਦੁਆਰ ਨਾਨਕ ਆਪ ਹੋਏ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੇ ਸੋ ਮੂਆ ਜਾਪੇ ਗੁਰਪ੍ਰਸਾਦੀ ਹਰ ਰਸ ਤਰਾਪੇ ਹਰ ਦਰਗੇ ਗੁਰ ਸ਼ਬਦ ਸੁਝਾਪੇ ਬਿਨ ਸ਼ਬਦੇ ਮੂਆ ਹੈ ਸਭ ਕੋਏ ਮਨਮੁਖ ਮੂਆ ਆਪਣਾ ਜਨਮ ਖੋਏ।

ਨਾਨਕ ਗੁਰਮੁਖ ਸੋਹਣੈ ਤਿਤ ਸੱਚੇ ਦਰਬਾਰ। ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ। ਹਰ ਮੰਦਰ ਵਸਦਿਆ ਨੇਕਾ ਨਵ ਨਿਦ ਨਾਮ ਸਮਾਲ। ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ, ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ। ਮਨਮੁਖ ਦੈ ਦਿਸ ਫਿਰ ਰਹੇ ਤਿਸਨਾ ਤਜ ਵਿਕਾਰ, ਮਾਇਆ ਮੋਹ ਨਾ ਚੁੱਕਈ ਮਰ ਜੰਮੇ ਵਾਰੋ ਵਾਰ। ਸਤਿਗੁਰ ਸੇਵ ਸੁਖ ਪਾਇਆ ਤਿਸਨਾ ਤਜ ਵਿਕਾਰ, ਜਨਮ ਮਰਨ ਕਾ ਦੁੱਖ ਗਇਆ ਜਨ ਨਾਨਕ ਸ਼ਬਦ ਵਿਚਾਰ। ਹਰ ਹਰ ਨਾਮ ਧਿਆਏ ਮਨ ਹਰ ਦਰਗੇ ਪਾਵੇ ਮਾਨ, ਕਿਲ ਵਿਖ ਪਾਪ ਸਭ ਕੱਟੀਏ ਹਉਮੈ ਚੁੱਕੇ ਗੁਮਾਨ। ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਿਛਾਨ, ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ। ਧਨਾਸਰੀ ਧਨਵੰਤੀ ਜਾਣੀਏ ਭਾਈ ਜਾਂ ਗੁਰ ਕੀ ਕਾਰ ਕਮਾਏ, ਤਨ ਮਨ ਸੌਂਪੈ ਜੀ ਸੋ ਭਾਈ ਲਏ ਹੁਕਮ ਫਿਰਾਓ, ਜੈ ਬਸਾਵੇ ਵੈਸੇ ਭਾਈ ਜੈ ਭੇਜੇ ਤੈ ਜਾਓ। ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਓ, ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ ਰਹਾਓ। ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੈ ਸਾਧ ਆਪੇ ਖਾਏ, ਤਿਸਕਾ ਕਿਆ ਸਲਾਈਏ ਭਾਈ ਦਰਸ਼ਨ ਕੋ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੇ ਤਾਂ ਪਾਏ ਕੁ ਹੁਕਮਾਂ ਨਾ ਜਾਣਨੀ ਭਾਈ ਦੂਜੇ ਭਾਏ ਫਿਰਾਏ। ਸੰਗਤ ਟੋਈ ਨਾ ਮਿਲੇ ਪਾਈ ਬੈਸਨ ਮਿਲੇ ਨਾ ਥਾਉ, ਨਾਨਕ ਹੁਕਮ ਤਿੰਨਾ ਮਨਾਏ ਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾਉ। ਤਿਨ ਵਿਟੋ ਹਉ ਵਾਰਿਆ ਪਾਈ ਤਿਨ ਕੋ ਸਦ ਬਲਹਾਰੇ ਜਾਉ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਾਨਣ, ਦਿਨ ਸੇਵਨ ਗੁਰ ਆਪਣਾਣ ਦਿਨ ਅੰਦਰ ਹਨ, ਨਾਨਕ ਸੇ ਮੋ ਸੋਹਣੇ ਸੱਚੇ ਦਰ ਦੇ ਸਨ। ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ, ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਏ। ਸੱਚੀ ਰਾਸੀ ਸੱਚ ਧਨ ਉਤਮੀ ਉਤਮ ਪਦਵੀ ਪਾਏ, ਸੱਚੀ ਰਾਸੀ ਸੱਚ ਧਨ ਉਤਮ ਪਦਵੀ ਪਾਏ, ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕਮਾਏ। ਸੱਚੀ ਦਰਗੇ ਬੈਸਣਾ ਸੱਚੇ ਮਾਹੇ ਸਮਾਏ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਏ ਮਨਮੁਖ ਭੁੱਲੇ ਜਾਏ। ਬਾਂਬੀਹਾ ਪ੍ਰਿਉ ਪ੍ਰਿਉ ਕਰੈ ਜਲ ਨਿਤ ਪ੍ਰੇਮ ਪਿਆਰ, ਗੁਰਮਲੈ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੂਕ ਪੁਕਾਰ, ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਰਧਾਰ। ਬਾਂਬੀਹਾ ਤੂੰ ਸੱਚ ਚਾਉ ਸੱਚੇ ਸੋ ਲਿਵ ਲਾਏ, ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਆਲਾਏ। ਸ਼ਬਦ ਚੀਨ ਤਿੱਖ ਉਤਰੈ ਮਨ ਲੈ ਰਜਾਏ, ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ, ਜਲ ਹੀ ਤੇ ਸਭ ਉਪਜਾਏ ਬਿਨ ਜਲ ਪਿਆਸ ਨ ਜਾਏ। ਨਾਨਕ ਹਰ ਜਲ ਜਿਨ ਪੀਆ ਤਿਸ ਭੁੱਖ ਨਾ ਲਾਗੇ ਆਏ, ਬੰਬੀਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ, ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀ ਆਦ ਖਾਏ। ਆਪ ਛਾਣੇ ਪ੍ਰੀਤਮ ਮਿਲਾਏ ਬੁੱਠਾ ਸ਼ੈਬਰ ਲਾਏ, ਝਿਮ ਝਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ। ਕੂਕ ਪੁਕਾਰਨਾ ਹੋਵਈ ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਣ ਸੁਹਾਗਣੀ ਸੱਚੇ ਨਾਮ ਸਮਾਏ। ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੇ ਦਇਆ ਕਰ ਗੂੜੀ ਸ਼ਹਿਬਰ ਲਾਏ। ਬੰਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ, ਅੰਨ ਧਨ ਬਹੁਤਾ ਉਪਜਾਏ ਧਰਤੀ ਸੋਭਾ ਪਾਏ, ਅਣਦਨ ਲੋਕ ਭਗਤ ਕਰੈ ਗੁਰ ਕੈ ਸ਼ਬਦ ਸੁਮਾਏ। ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੇ ਰਜਾਏ, ਹਰ ਗੁਣ ਗਾਵੂ ਕਾਮਣੀ ਸੱਚੇ ਸ਼ਬਦ ਸੁਮਾਏ। ਪੈ ਕਾ ਸਹਿਜ ਸਿੰਗਾਰ ਕਰੋ ਸੱਚ ਰਹੋ ਲਿਵ ਲਾਏ, ਨਾਨਕ ਨਾਮੋ ਮਨ ਵਸੈ ਹਰ ਦਰਗੇ ਲਏ ਛੁਡਾਏ। ਬਾਂਬੀਹਾ ਸਗਲੀ ਧਰਤੀ ਜੇ ਫਿਰੈ ਊਡ ਚੜੇ ਆਕਾਸ, ਸਤਿਗੁਰ ਮਿਲੈ ਜਲ ਪਾਈਐ ਚੂਕੈ ਭੁੱਖ ਪਿਆਸ। ਜਿਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ, ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੇ ਅਰਦਾਸ।
ਨਾਨਕ ਘਟ ਘਟ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਈ ਹਰ ਉਠਾ ਮਨ ਤਨ ਸਭ ਪਰਫੜੈ ਸਭ ਜਗ ਹਰਿਆਵਲ ਹੋਇ ਸਭਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਇ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਉਠੇ ਮਨ ਤਨ ਪਰਫੜੈ ਸਭ ਜਗ ਹਰਿਆ ਹੋਇ ਵੱਡੜਾਏ ਝਾਲ ਚੁਲਮ ਵੜੈ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸ਼ੁਰੈ ਭੰਨਨ ਘੜਨ ਸਮਰੱਥ ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀਬਾਨ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗਤ ਉਪਾਏ ਹਰ ਰੰਗ ਕੀਆ ਤਿਸੇ ਵਿਟੋਂ ਕੁਰਪਾ ਕੁਰਬਾਨ ਆਪ ਛੋਡੇ ਤਾਂ ਸੌ ਮਿਲੈ ਸੱਚਾ ਇਹੋ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੋਝਣਾ ਸੱਕਾ ਕਾਰ ਵਣ ਤ੍ਰਿਣ ਤ੍ਰੈ ਭਵਨ ਤੁਝੇ ਧਿਆਏ ਦਾਣ ਦਿਨ ਸਦਾ ਵਿਹਾਨ ਬਿਨ ਸਤਿਗੁਰ ਕਿਨੇ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਪੇ ਲੈ ਸੁਵਾਰ ਨਾਨਕ ਗੁਰਮੁਖ ਜਿੰਨੀ ਧਿਆਇ ਆਏ ਸੇ ਪਰਵਾਨ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਭਵੇਂ ਬੇਦ ਪੜੇ ਜੁਗ ਚਾਰ ਨਾਨਕ ਸਾਚਾ ਬੇਟੇ ਹਰ ਮਨ ਵਸੈ ਪਾਵੇ ਮੁਖ ਦੁਆਰ ਨਾਨਕ ਹੁਕਮ ਵਰਤੇ ਖਸਮ ਕਾ ਮਤ ਭਵੀ ਫਿਰੇ ਚੱਲ ਚੇਤ ਮਨਮੁਖ ਸੋ ਕਰ ਦੋਸਤੀ ਸੁਖ ਕੈ ਪੁੱਥੇ ਪੁੱਛੈ ਮੇਤ ਮਨਮੁਖ ਸੋ ਕਰ ਦੋਸਤੀ ਸੁਖ ਕੈ ਪੁੱਛੇ ਮੇਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸਿਉ ਲਾਏ ਚੇਤ ਜਮਨ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮੇਤਾ ਭੁੱਲਿਆ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾ ਕਰੇ ਸਲੋਕ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹੋ ਵਾਹੋ ਸਤਿਗੁਰ ਪੁਰਖ ਆਏ ਜਿਨ ਸੱਚ ਜਾਤਾ ਸੋਏ ਜਿਤ ਮਿਲੈ ਤਿਖੀ ਉਤਰੈ ਤਨ ਮਨ ਸੀਤਲ ਹੋਏ ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਦ ਸਭ ਕੋਏ ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹੋ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ

ਹੋਇ। ਹਰ ਪ੍ਰਭ ਸੱਚਾ ਸੁਹਿਲਾ, ਗੁਰਮੁਖ ਨਾਮ ਗੋਬਿੰਦ ਅਣਦਨ ਨਾਮ ਸੁਲਾਣਾ, ਹਰ ਜਪਿਆ ਮਨ ਆਨੰਦ। ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁੜ ਨਮਨ ਤਨ ਭੰਗ। ਮੂਹ ਪ੍ਰਿਆ ਸਿਉ ਨੇਹੋ

ਸਤਿਗੁਰ ਮੈਂਡਾ ਮਿਤ ਹੈ ਜਾਂ ਜੇ ਮਿਲੇ ਤਾਂ ਇਹੋ ਮਨ ਵਾਰਿਆ ਦਿੰਦਾ ਮੂੰਹ ਪਿਰ ਦਸ ਅਰ ਸੱਜਣ ਸਿਰਜਨ ਹਾਰਿਆ ਨਾਨਕਾਂ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਖੜੀ ਨਿਹਾਲੀ ਪੰਧ ਮਤਮੂਹ ਸੱਜਣ ਆਵੈ ਕੁਆਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹਾਂ ਜੀਓ ਕਰੇ ਤਿਸ ਵਿਟੋ।

ਪਰ ਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਇ। ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਭਾਇ, ਸਤਿਗੁਰ ਕਾ ਦਰਸਨ ਸਫਲ ਹੈ ਜੋ ਇੱਛੇ ਸੋ ਫਲ ਪਾਏ। ਜਿੰਨੀ ਸਤਿਗੁਰ ਮੰਨਿਆ ਉਹ ਤਿਨ ਕੇ ਲਾਗੂ ਪਾਏ, ਨਾਨਕ ਤਾਂ ਕਾ ਦਾਸ ਹੈ ਜੇ ਅਣਦਿਨ ਰਹੇ ਲਿਵਲਾਏ। ਜਿੰਨਾ ਪਿਰੀ ਪਿਆਰ ਬਿਨ ਦਰਸਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸੁਭਾਏ ਗੁਰਮੁਖੇ ਉਹ ਮਨ ਰਹਿਸੀ ਹੈ। ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਭੀ ਹਰਾਏ। ਜਿਨ੍ਹਾਂ ਗੁਰਮੁਖੇ ਅੰਦਰ ਨੇਹੋ, ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੇ ਦੇਹੋ, ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ, ਜਿਤ ਪ੍ਰੀਤਮ ਸੱਚਾ ਪਾਈਏ ਅਣਦਨ ਰਹੇ ਆਨੰਦ, ਨਾਨਕ ਸਹਿਜ ਸਮਾਈ ਆਏ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਆਏ, ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈ ਆਏ। ਜਿਨ੍ਹਾਂ ਅੰਦਰ ਸੱਚਾ ਨੇਹੋ, ਕਿਉਂ ਜੀਵਨ ਪਿਰੀ ਵਿਹੂਣਿਆ, ਗੁਰਮੁਖ ਮੇਲੇ ਆਪ ਨਾਨਕ ਚਰੀ ਵਿਛੁਨਿਆ। ਜਿਨ ਕਉ ਪ੍ਰੇਮ ਪਿਆਰ ਤੂੰ ਆਪੇ ਲਾਇਆ ਕਰਮ ਕਰ, ਨਾਨਕ ਲਿਓ ਮਲਾਏ ਮੈਂ ਜਾਚਕ ਦੀਜੈ ਨਾਮ ਹਰ। ਗੁਰਮੁਖ ਹਾਸੇ ਗੁਰਮੁਖ ਰੋਵੇ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੇ ਪਾਰ। ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿੰਨ ਕੇ ਮੁਖ ਸਦ ਉਜਲ ਤਿਤ ਸੱਚਾ ਦਰਬਾਰ, ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੇ, ਜੇ ਆਪ ਬਖਸ਼ੇ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੇ, ਜੇ ਮੇਲੇ ਮਿਲਣ ਹਾਰ। ਨਾਨਕਾ ਗੁਰਮੁਖ ਮਿਲੇ ਨਾ ਵਿਛੜੇ, ਜੇ ਮੇਲੇ ਸਿਰਜਨਹਾਰ, ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ। ਸਤਿਗੁਰ ਕੀ ਸੇਵੇ ਲੱਗਿਆਂ ਭਉਜਲ ਤਰੇ ਸੰਸਾਰ, ਮਨ ਚਿੰਦਿਆਂ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਨਾਨਕ ਸਤਿਗੁਰ ਮਿਲੇ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ। ਪੁੱਤ ਕੁਲਤ ਕੁਟੰਬ ਹੈ ਮਾਇਆ ਮੋਹ ਵਧਾਏ, ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ, ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ। ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਹੁਕਮ ਨੈ ਸਹਿ ਕੇਰਾ ਹੁਕਮੇ ਸੁਖ ਪਾਏ। ਹੁਕਮੋ ਸੇਵੈ ਹੁਕਮੇ ਆਰਾਧੇ ਹੁਕਮੈ ਸਮੇਂ ਸਮਾਏ, ਹੁਕਮ ਵਰਤ ਨੇਮ ਸੁਦ ਸੰਜਮਾ ਮਨ ਚਿੰਦਿਆ ਫਲ ਪਾਏ। ਸਦਾ ਸੁਹਾਗਣ ਜੇ ਹੁਕਮੈ ਬੁਝੈ ਸਤਿਗੁਰ ਸੇਵੈ ਲਿਵਲਾਏ, ਨਾਨਕ ਕਿਰਪਾ ਕਰੇ ਜਿਨੀ ਉੱਪਰ ਤਿਨਾ ਹੁਕਮੇ ਲਏ ਮਲਾਏ। ਮਨਮੁਖ ਹੁਕਮ ਨਾ ਬੁਝੇ ਬਪੜੀ ਨਿਤ ਹਉਮੈ ਕਰਮ ਕਮਾਏ, ਵਰਤ ਨੇਮ ਸੁਦ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ। ਅੰਤਰੋਂ ਕ ਸੁਧ ਮਾਇਆ ਮੋਹ ਬੇਦੇ ਜਿਉਂ ਹਸਤੀ ਛਾਰੇ ਉਡਾਏ, ਜਿਨਿ ਉਪਾਏ ਤਿਸੇ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ, ਨਾਨਕ ਪਰਪੰਚ ਕੀਆ ਧੁਰ ਕਰਤੇ ਪੂਰਬ ਲਿਖਿਆ ਕੁਮਾਏ। ਗੁਰਮੁਖ ਪ੍ਰਤੀਤ ਪਈ ਮਨ ਮਾਨਿਆ ਅਣ ਦਿਨ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੇ ਸਭ ਆਏ, ਮੰਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੈ ਤਿਸ ਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲੇ

ਨਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸਹੁ ਚਿੱਤ ਲਾਏ ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ ਨਿਰਦੁੱਖ ਭਏ ਲਿਵਲਾਏ ਗੁਣ ਗਾਵੇ ਗੁਣ ਉਚਰਾਏ ਗੁਣ ਮੈਂ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਚ ਮਰੇ ਅੰਤੋਏ ਸਭ ਛਾਰ ਕਰਮ ਧਰਮ ਸੋ ਸੰਜਮ ਕਰੇ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰਗੇ ਹੋਈ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾਦੇ ਬਾਹਰ ਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੇ ਬੂਝੇ ਤਿਨਾ ਰਾਸ ਹੋਏ ਸਤਿਗੁਰ ਤੇ ਸੋ ਜੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸੇ ਦੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨ ਆਏ ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਓ ਨਾ ਜਿਨ ਧੁਰ ਮਸਤਕ ਮੇ ਭਾਗ ਲਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਿਆ ਲਪਟਾਏ ਅਣਦਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹਉਮੈ ਕਰਮ ਕਮਾਏ ਗੁਰਸਰਣਾਈ ਉਬਰੇ ਨਾਨਕ ਲੈ ਛੁਡਾਏ ਸਤਿਗੁਰ ਪੁਰਖਾਰ ਧਿਆਏ ਦਾ ਸਤਸੰਗਤ ਸਤਿਗੁਰ ਭਾਏ ਸਤਸੰਗਤ ਸਤਿਗੁਰ ਸੇਵੰਦੇ ਅਰ ਮੇਲੇ ਗੁਰ ਮੇਲਾਏ ਉਪਭਜਲ ਜਗਤ ਸੰਸਾਰ ਹੈ ਗੁਰਬੋਧ ਨਾਮ ਤੁਰਾਏ।

ਮਚਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ। ਹਉਮੈ ਮਾਰ ਏਕ ਲਿਵ ਲਾਗੀ, ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਸਾਇਆ, ਗੁਰਮਤੀ ਜਮ ਜੋਏ ਨਾ ਸਕੈ, ਸਚੈ ਨਾਇ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੇ ਸੋ ਨਾਏ ਲਾਇਆ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੇਂ ਖਿੰਨ ਮਰ ਜਾਇਆ। ਮਨ ਅੰਤਰ ਹਉਮੈ ਰੋਗ ਪਰਮ ਪੂਲੇ, ਹਉਮੈ ਸਾਕਤ ਦੁਰਜਨਾ, ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ, ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤ ਗੁਰ ਨਾਮ ਦਿੜਾਇਆ, ਮਨ ਅਣਤ ਨਾ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸਈ ਜੇ ਮੁਖ ਨਾ ਮੁੜਨ, ਜਿਨੀ ਸੰਜਾਤਾ ਸਾਈ, ਝੜ ਝੜ ਪਵਦੇ ਕੱਚੇ ਬਿਰਹੀ, ਜਿੰਨਾ ਕਾਰਣ ਆਈ, ਤਣੀ ਵਿਹੂਣਾ ਪਾਟ ਪਟੰਬਰ, ਪਾਈ ਸੇਤੀ ਜਾਲੇ, ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿ ਨਾਲੇ, ਗੁਰ ਕਾ ਸ਼ਬਦ ਆਰਾਧੀ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਹੀਆਂ, ਨਾਨਕ ਸਫਲ ਮਾਰੂ ਇਹ ਰਾਗ।

ਵਿੱਚੋਂ ਭਰਮ ਜਾਏ। ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕਛ ਤਿਸ ਦੇ ਵਸ ਦੂਜੀ ਨਾਹੇ ਜਾਏ। ਨਾਨਕ ਸੁਖ ਅਣਦ ਭਏ ਪ੍ਰਭ ਕੀ ਮਨ ਰਜਾਏ।

ਆਸ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤਿਉ ਮੱਥੇ ਧਰਮ ਰਾਏ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤਾ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤਾ ਉਬੜੀ ਕੋਥਾਇ ਮਿੱਠੀ ਗਲਣ ਕੁਮੰਤਰੀਆ ਨਾਨਕ ਸੇਈ ਉਬਰੈ ਜਿੰਨਾ ਭਾਗ ਮਥਾਏ ਸੁਤੜਾ ਸੁਖੀ ਸੁਵਾਨਾ ਜੋ ਰਤੇ ਸਹਿ ਆਪਣਾ ਪ੍ਰੇਮ ਵਿਸ਼ਵਾ ਧਨੀ ਸੋ ਅੱਠੇ ਪਹਿਰ ਲਵਾਨਾ।

तन जुड़ाई अपने लास सजन टोला सजना सचा पातशाह हो।

ਸੱਜਣਾ ਸੱਚਾ ਪਾਤਸ਼ਾਹੋ ਸਿਰ ਸ਼ਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬੁਰੰਗਨ ਸੰਗ ਅਲਾਪੀ ਅੱਠ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਅਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ।

ਹੁਕਮਲਾ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸਾ ਇਕ ਹੁਕਮੀ ਸਦਾ ਭਵਾਈ ਆਇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝਾਏ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ

ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੈ ਆਦਰਾ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ

ਰੱਖੀ ਆਏ ਜਿਤ ਦਿਸੈ ਦਰਬਾਰ। ਮਹੁ ਕੈ ਬੋਲਣ ਬੋਲੀ ਆਏ ਜਿਸ ਸੁੰਤਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ। ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ।

ਧਿਆਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ

ਦਾਤਾ ਸੋ ਮੈਂ ਵਿਸਰਣਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠਿਉ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੁਰਦ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਆਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੈ। ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼।

ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ।

ਰਾਗ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਹੇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਦ ਕੀਤਾ ਬਸਾਓ ਏਕੋ ਕਵਾ ਉਸ ਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸਬੁਰ ਮੋਹ ਭਖ ਸਾਰ ਅਸੰਖ ਮੁਣ ਲਿਵ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਭਾਰ ਅਖਰੀ ਨਾਮ ਅਖਰੀ ਸੁਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨ ਲਿਖੇ ਤਿਸਰ ਨਾਹੇ

ਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਆ ਮਤ ਪਾਪਾ ਕਹਿ ਸੰਗ ਉਹ ਤੂੰ ਪੈਦਾ ਵੈ ਕਹਿ ਰੰਗ ਪੁੰਨੀ ਪਾਪੀ ਆਖਣ ਦਾ ਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸ ਤੇ ਹੱਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹੋ ਕਵਨ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਣ ਥਿਤ ਵਾਰਨ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਂ ਕਰਦਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੋ ਲਾਈ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ

ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਅਗਾ ਸੂੜ ਘੋੜ ਕਪਾਲ ਥੱਕੇ ਵੇਦ ਕਹਿਨਕ ਵਾਦ ਸਹਿ ਸੋ ਠਾਰੇ ਕਹਿਨਕ ਤੇ ਬਾਂਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰੀ ਉੱਚਾ ਨਾ ਹੋਵੇ ਬੜੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ

ਰਖਾਹੇ। ਕੀਤਿਆਂ ਦੁੱਖ ਭੁਗ ਸਦਮਾਰ, ਇਹ ਭੇਦਾ ਤੇਰੀ ਦਾ ਤਾਰ ਬੰਦ, ਖਲਾਸੀ ਭਾਣੇ ਹੋਇਓ ਰੱਖ ਨਾ ਸਕੇ ਕੋਇ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇਤੀਆਂ ਮੁਖ ਆਏ। ਆਪੇ ਜਾਣੇ ਆਪੇ ਦੇ ਆਖੇ, ਸੇਪੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤ ਸਾਹੀ ਪਾਤ ਸਾਹੁ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਮੁੱਲਾਂ ਸੁਮਾਏ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰੇ ਵਖਿਆਣ, ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸ਼ਰ, ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮਨ ਜਨ ਸੇਵਾ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰਹਿ ਤਾਖ ਨ ਸਕੇ ਕੇਈ ਕੇ। ਜੇ ਵਡ ਭਾਵੇ ਤੇ ਵਡ ਹੋਏ, ਨਾਨਕ ਜਾਣੇ ਸਾਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਰਗਾ ਵਾਰਾਂ ਗਾ ਵਾਰ, ਸੋ ਧਾਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ, ਨਾ ਦੇ ਅਨੇਕ ਸੰਖਾ ਕੇਤੇ ਵਾਵਣ ਹਾਰੇ। ਇਹ ਤੇ ਰਾਗ ਭਰੀ ਸਿਉ ਕਹੀ ਅਨਾ, ਕੇਤੇ ਗਾਵਨ ਹਾਰੇ, ਗਾਵੇ ਤੁਹਨੋ ਭੌਣ ਪਾਣੀ ਬਹਿ ਸੰਤਰੁ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ, ਗਾਵੇ ਦਿਓ ਦਾਸਨ ਬੈਠੇ ਦੇਵਤੇ ਆਂਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਯੁਗ ਯੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ। ਗਾਵੇ ਜੋਧ ਮਹਾਂਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲਵਾਰ ਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਦਨੋ ਗਾਵੇ ਜੋਤ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇਵੇ ਚੇਤਨ ਆਵਨ, ਨਾਨਕਿਆ ਵਿਚਾਰੇ ਸੋਈ ਸੋਈ, ਸਦਾ ਸਚ ਸਾਹਿਬ ਸਾਚਾ ਸਾਚੀ, ਨਾਈ ਹੈ ਪਿਓ ਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਨਸੀ ਮਾਇਆ ਜੇ ਨਿਉ ਪਾਈ, ਕਰ ਕਰ ਵਿਖੇ ਕੀਤਾ ਆਪਣਾ, ਜਿਵ ਤਿਹ ਦੀ ਵਡਿਆਈ, ਜੋਤ ਸੁਭਾਵੇ ਸੋਈ, ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਯੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇ ਤਿਸੇ ਆਦੇ ਸਾਧ, ਅਨੀਲ ਅਨਾਦ ਨਾਦ, ਜੁਗ ਜੁਗੇ ਕੋ ਵੇਸਾ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧੇ ਅਵਰਾ ਸਾਧ, ਸੰਯੋਗ ਮਯੋਗ ਦੇ ਕਾਰ ਚਲਾਵੇ, ਲਿਖੇ ਆਵੇ ਭਾਗ, ਆਦੇਸੂ ਤਿਸੇ ਆਦੇਸੂ, ਆਦੇ ਅਨਿਲ ਅਨਾਦ ਨਾਥ, ਜੁਗ ਜੁਗ ਏਕੋ ਵੇਸਾ, ਏਕਾ ਮਾਈ ਜੁਗਤ ਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੇ ਤਿਵੇ ਚਲਾਵੇ, ਜਿਵ ਹੋਵੇ ਫਰਮਾਨ, ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਇਹੋ ਵਡਾਨ, ਆਦੇਸੂ ਤਿਸੇ ਆਦੇਸ, ਆਦੇ ਅਨਿਲ ਅਨਾਦ ਨਾਥ, ਜੁਗ ਜੁਗ ਏਕੋ ਵੇਸਾ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੇ ਆਦੇਸ, ਆਦ ਅਨੀਲਾ ਨਾਦ ਨਾਥ, ਜੁਗ ਜੁਗੇ ਕੋ ਵੇਸਾ।

ਪਾਈ ਰੀਸਾ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸਾ ਨਾਨਕਾ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੇ ਨਹਿ ਜੋਰਾ ਜੋਰ ਨਾ ਮੰਗਣ ਦੇ ਨਾ ਜੋਰਾ ਜੋਰ ਨਾ ਜੀਵਨ ਮਰਨ ਨਹਿ ਜੋਰਾ ਜੋਰ ਨਾ ਰਾਜਮਾਲ ਮਨਸੋਰਾ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵਜ ਜੀ ਜੁਗਤ ਕੇ ਰੰਗ ਤਿਨਕੇ ਨਾਮੇ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੁਣ ਪੰਜ ਪਰਵਾਹ ਨਦਰੀ ਕਰਮ ਪਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੀ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਣ ਮਹੀਸ

ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦਰ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਥ ਬਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤਿਆਂ ਰੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੋਧਾ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੋਧਾ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਮਰੇ ਨਾ ਠਾਗੇ ਜਾਹੇ ਜਿਨ ਕਾਏ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ

ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਖਲਾਗਣ ਤਪਤਾ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੇ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਸ ਤੇ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਵਤ ਸਲਾਹ ਤੇਰੇ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ, ਕੰਟ ਕੁਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰਿ ਅਨਹਦ ਵਾਜੇ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੁਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ,

ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ। ਆਵੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਤਨ ਮਨ ਤਨ ਸਭ ਸੌਪ, ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇ ਰਾਗਾ, ਬਹੁ ਸੱਚੀ ਬਾਣੀ ਕਹਿ ਨਾਨਕ। ਸੁਣਹੋ ਸੰਤ ਹੋ ਕਥਿਓ ਅਕਥ ਕਹਾਣੀ,

ਲਈ ਪਾਈਆ ਕੁਰਬਾਨ ਕੀਤਾ ਤਿਸੈ ਬਿਟਹੋ ਜਨਮ ਹੋ ਬਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਾਏ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਪੁੱਤਰ ਦੇ ਉਪਾਏ ਇੱਕ ਵੇਖ ਪਰ ਸੁਣਿਆ ਆਇਆ। ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁੱਟਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੇ

ਪਵਿੱਤ ਹੋਏ ਸਹਿਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਸ ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।

ਆਸਮ ਵਾਓ ਸ਼ਬਦ ਸਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾ

ਗੁਰਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ ਇਹੋ ਧਨ ਦਿਨਾ ਮਿਲਿਆ ਜਨ ਆਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਦੇ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।